0: ਵਾਹਿਗੁਰੂ ਵਾਹਿਗੁਰੂ ਇੱਕ ਨੂੰ ਬੋਲੀ ਚਾਹ ਕੇ ਹਾਂਜੀ ਹਾਂ ਵਾਹਿਗੁਰੂ ਵਾਹਿਗੁਰੂ ਕਈ ਵਾਰੀ ਠੀਕ ਵੀ ਹੁੰਦੀ ਲੱਗਦੀ ਕਈ ਵਾਰੀ ਬਹੁਤ ਹੀ ਖਰਾਬ ਹੋ ਜਾਂਦੀ
1: ਮਹੀਨੇ ਚ ਇੱਕ ਦਿਨ ਠੀਕ ਚੱਲਦੀ ਕੀ ਹੁੰਦਾ ਅੱਛਾ ਜੀ ਇਸ ਤਰ੍ਹਾਂ ਠੀਕ ਹੁੰਦੀ ਆਪੇ ਓਕੇ ਇਹ ਨਹੀਂ ਪਤਾ ਕੀ ਹਿਸਾਬ
0: ਕਦੇ ਵਾਹਿਗੁਰੂ ਕੂਕਾ ਮਾਰਨਾ ਸ਼ੁਰੂ ਕਰ ਦਿੰਦੇ
1: ਠੀਕ ਮਾਰ ਲਾ ਪੈਂਦਾ ਕਦੀ ਉਹ ਕਰ ਲਾ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਥੇ ਦੀ ਆਵਾਜ਼ ਹੋ ਰਿਹਾ ਉੱਥੇ ਹੋ ਰਿਹਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਇਹਦਾ ਐਪ ਹੀ ਚੱਲਦਾ ਥੱਲੇ ਹੋਣਾ ਵੋਲਿਊਮ ਇੱਕੋ ਵਗੈਰਾ ਮੈਨੂੰ
2: ਬਾਬੇ ਦਾ ਕੀ ਕੰਪਨੀ ਕਰਦੇ ਤੇ ਸਾਬੂ ਬਰਾ ਚਲਾ ਰਹੇ ਇਹਨਾਂ ਤੋਂ ਲਵੋ
0: ਵਾਹਿਗੁਰੂ ਜੀ ਵਾਹਿਗੁਰੂ
2: ਭੇਜੀ ਇੱਕ ਮਿਲ ਗਈ ਮਿਲ ਗਈ ਉਹ ਦੇ ਦੇਵੋ
1: ਨਹੀਂ ਨਹੀਂ ਉਹ ਹੀ ਦੇਗਾ
3: ਜਿਹੜੇ ਵਿੱਚ ਵਾਲੇ
4: ਹਾਂਜੀ ਉਹ ਫਿਰ ਹੁਣ ਲਾ ਕੇ ਆਹ ਲਾ ਤਿਓ ਉੱਧਰ ਛੋਟੇ ਥੱਲੇ ਲਾ ਤਿਓ ਤਿੰਨ
2: ਪਿਛਲੇ ਪਾਸੇ ਵੀ ਲੱਗੇ ਹੋਏ ਆ
4: ਤਿੰਨ ਲੱਗੇ
3: ਐਕੋ ਐਕੋ ਦਾ ਸੋਲਿਊਸ਼ਨ ਤਾਂ ਉਹ ਸਪੀਕਰਾਂ ਨੇ ਵੀ ਨਹੀਂ ਕਰਨਾ ਜੀ
4: ਉਹਨਾਂ ਨੇ ਕਰਨਾ ਇਹਦਾ ਉਹ ਸਪੀਕਰਾਂ ਦੀ ਵੀ ਆਵਾਜ਼ ਇਹੀ ਰਹਿਣੀ ਇੱਦਾਂ ਹੀ ਰਹਿਣੀ
3: ਅੱਛਾ ਅੱਛਾ ਕਈ ਵਾਰੀ ਤਾਂ ਇੰਨਾ ਸੰਤਾਂ ਕਰਦੇ ਨਾ ਤੇ ਦਿਲ ਕਰਦੇ ਨੂੰ ਤੁਸੀਂ ਕਰਦੇ ਜੀ ਵਾਹਿਗੁਰੂ।

Wir sind

Hallelujah.

ਵਿਆਹ ਕਰ ਇਹ ਤਾਂ ਹੋਇਆ ਜਦੋਂ

ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਆਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ।

ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖੇ

ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਨ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਪਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਵੱਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰਿ ਅਨਕ ਅਨੇਕ ਅਨੰਤ।

ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨੇਚਰ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਕਾ ਜਾਣੋਈ, ਆਸਾ ਮਹਲਾ

ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰਾਇਆ, ਕਹੋ ਨਾਨਕ ਕਾਮ ਨੀਚ ਕਰਮਾ,

ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਾਈ ਪੁਨ ਰਾਕਸ਼ਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਪਈ ਸਭਿਨ ਆਨ ਵਧਾਈ ਦਈ ਧਨੇ ਧਨੇ ਲੋਕਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਕਲ ਪਵਨ ਕੇ ਸਿਰ ਸੰਘਾਰ।

ਰਾਜੇ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਬਹਿੰ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਿਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਸਾਰ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਵਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਤੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਕਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਭ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ

ਜੇ ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਾਇਆ ਭਰਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਾਦ ਤੂਰੇ ਮੁਧਾਵਨੀ ਵਾਲਾ ਪੰਜਵਾਂ ਥਾਲ ਵਿਸਤਿਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਭ ਸਾਧਾਰੋ ਜੇ ਕੋ ਖਾਵੈ ਜੇ ਕੋ ਭੁੰਚੈ ਤਿਸਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਾਖੁਰ ਧਾਰੋ ਤਮ ਸੰਸਾਰ ਚਰਨ ਲਗ ਧਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪੇ ਹੋਈ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ

ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੀਂ ਉਥੈ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕੈ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ ਪਉ ਜਲ ਬਿਕਮਸਗਾ ਗੁਰਸਬ ਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਖਾਏ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ।

ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੇ ਸੁਣਨਾ ਗੁਰ ਨਾਉ।

ਸਮਾਉ ਸਤਸੰਗ ਜੀ, ਇਹਨਾਂ ਸ਼ਬਦਾਂ ਨਾਲ ਕੀਰਤਨ ਦੀ ਸਮਾਪਤੀ ਹੈ ਜੀ। ਹੁਣ ਆਪ ਜੀ ਨੂੰ ਗੁਰਦੁਆਰਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਾਹਿਬ ਗਿਆਨੀ ਦਰਸ਼ਨ ਸਿੰਘ ਜੀ ਆਪ ਜੀ ਨੂੰ ਪਵਿੱਤਰ ਇਤਿਹਾਸ ਦੇ ਨਾਲ ਜੁੜਨਗੇ, ਕਥਾ ਵਿਚਾਰਾਂ ਕਰਨਗੇ। ਸੋ ਆਪ ਇਹਨਾਂ ਦੇ ਕੋਲੋਂ ਆਓ, ਪਵਿੱਤਰ ਇਤਿਹਾਸ ਦੀ ਵਿਚਾਰ ਸਰਣ ਕਰਦੇ ਹਾਂ ਜੀ, ਭੁੱਲਾਂ ਚੁੱਕਾਂ ਖਿਮਾ ਕਰਨੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰਮਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਜੋ ਪਾਵਨ ਸਿੱਖ ਇਤਿਹਾਸ ਕਿਵੇਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਤੱਕ ਖਾਲਸੇ ਦੀ ਰਹਿਤ ਮਰਿਆਦਾ ਪੂਰਨ ਪਰਪੱਕ ਰਹੀ। ਭਾਵੇਂ ਸਿੱਖ ਅਮੀਰ ਵਜ਼ੀਰ ਹੋ ਗਏ ਸਨ, ਪਾਤਸ਼ਾਹ ਦੇ ਪਾਤਸ਼ਾਹ ਬਣ ਗਏ ਸਨ, ਪਰ ਕਿਸੇ ਤਰ੍ਹਾਂ ਦੀ ਸਿੱਖੀ ਦੀ ਰੀਤ ਪ੍ਰੀਤ ਉਹਨੂੰ ਖਤਮ ਨਹੀਂ ਹੋਣ ਦਿੱਤਾ ਸੀ, ਉਹਦੇ ਵਿੱਚ ਪਰਪੱਕ ਰਹੇ ਸਨ। ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ 100 ਸਮਾਉਣ ਤੋਂ ਬਾਅਦ, ਉਹਨਾਂ ਦੇ ਦੇਹਾਂਤ ਤੋਂ ਬਾਅਦ ਫਿਰ ਸਿੱਖ ਰਾਜ ਜਿਹੜਾ ਸੀ ਉਹਨੂੰ ਫੁੱਟ ਰੂਪੀ ਮੇਵਾ ਪੰਜਾਬ ਦੀ ਪਾਤਸ਼ਾਹੀ ਨੂੰ ਖਾ ਗਿਆ, ਭੇਟ ਚੜ ਗਿਆ। ਐਸੀ ਫੁੱਟ ਪਾਈ ਵਜ਼ੀਰਾਂ ਨੇ, ਡੋਗਰਿਆਂ ਨੇ, ਇੱਕ ਦੂਜੇ ਨੂੰ ਲਾਲਚ ਦੇ ਕੇ ਕਿਲੇ ਦੇ ਅੰਦਰ ਹੀ ਕਤਲ ਕਰਵਾ ਦਿੱਤੇ। ਘਾਹ ਵਾਂਗ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਜਿਵੇਂ ਘਾਹ ਮਾਰ ਦਈਦਾ, ਘਾਹ ਸਮਝ ਕੇ ਹੀ ਰਾਜਿਆਂ ਨੂੰ ਮਾਰ ਦਿੰਦੇ ਸੀ। ਦੋ ਦੋ ਕਤਲ ਪਿਓ ਪੁੱਤਰਾਂ ਦੇ, ਸ਼ੇਰੇ ਪੰਜਾਬ ਦੇ ਸ਼ਹਿਜਾਦਿਆਂ ਦੇ ਪੋਤਰਿਆਂ ਦੇ ਪੁੱਤਾਂ ਦੇ ਹੋਏ ਇੱਕ ਇੱਕ ਦਿਨ ਵਿੱਚ। ਐਸੀ ਹਾਲਤ ਹੋਈ ਜਦੋਂ ਰਾਜਾ ਸਥਿਰ ਨਾ ਹੋਵੇ ਫਿਰ ਫੌਜਾਂ ਵੀ ਖੁੱਲੀਆਂ ਹੋ ਗਈਆਂ, ਤਾਂ ਥਾਵਾਂ ਥਾਵਾਂ 'ਤੇ ਸਿੱਖ ਜਿਹੜੇ ਸੀ ਇੱਕ ਦੂਜੇ ਦੇ ਉੱਤੇ ਕਬਜ਼ੇ ਕਰਨ ਲੱਗ ਪਏ। ਲਾਲਚ ਵਾਲਾ ਬਿਰਤੀ ਆ ਗਈ, ਕੰਟਰੋਲ ਜਿਹੜਾ ਸੀ ਉਹ ਨਹੀਂ ਰਿਹਾ, ਐਸੀ ਹਾਲਤ ਬਣ ਗਈ। ਅਤੇ ਫਿਰ ਫੁੱਟ ਜਦੋਂ ਪੈ ਗਈ ਸੀ ਤਾਂ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਆਉਂਦਾ ਹੈ, ਸਿੱਖ ਹਾਰ ਜਾਂਦੇ ਨੇ ਫੁੱਟ ਦੇ ਕਾਰਨ। ਅੰਗਰੇਜ਼ਾਂ ਦੇ ਰਾਜ ਵੇਲੇ ਫਿਰ ਜਿਹੜੀ ਪੰਜਾਬ ਦੀ ਸੱਭਿਅਤਾ ਕਿਵੇਂ ਬਦਲੀ ਹੈ, ਕੀ ਹਾਲ ਹੋਇਆ, ਅੱਗੇ ਗਿਆਨੀ ਗਿਆਨ ਸਿੰਘ ਜੀ ਅਗਲੇ ਕਵਿਤਾ ਵਿੱਚ ਇਹ ਦਰਸਾ ਰਹੇ ਹਨ। ਜਿਵੇਂ ਪ੍ਰਸੰਗ ਆ ਰਿਹਾ ਸਰਵਣ ਕਰਨਾ ਕਰੀਏ ਜੀ।
1: ਥੀਓ ਜਬ ਰਾਜ ਅੰਗਰੇਜ਼ੀ ਤੇ ਜੀ ਔਰਨ ਥਈ,
0: ਜਦੋਂ ਅੰਗਰੇਜ਼ਾਂ ਦਾ ਰਾਜ ਫਿਰ ਹੋ ਗਿਆ 49 ਦੇ ਵਿੱਚ, 1849 ਈਸਵੀ ਵਿੱਚ ਸਤਲੁਜ ਰਬਾਲੀ ਲੜਾਈ ਵੀ ਪਹਿਲਾਂ ਹੀ ਹਾਰ ਗਏ ਸੀ ਸਿੱਖ, ਬ੍ਰਿਟਿਸ਼ ਕੌਂਸਲ ਬਣਾ ਦਿੱਤੀ ਸੀ ਇਹਨਾਂ ਨੇ, ਕਾਬਜ ਹੋ ਗਏ ਸੀ, ਪੂਰਨ ਤੌਰ 'ਤੇ 49 'ਚ ਰਾਜ ਹੋ ਗਿਆ ਸੀ। ਮਹਾਰਾਜਾ ਦਲੀਪ ਸਿੰਘ ਨੂੰ ਵੀ ਛੋਟਾ ਜਿਹਾ ਕੈਦ ਕਰ ਲਿਆ, ਮਹਾਰਾਣੀ ਜਿੰਦਾ ਭੱਜ ਗਈ ਸੀ, ਫਿਰ ਉਹਨੂੰ ਵੀ ਚਨਾਰ ਦੇ ਕਿਲੇ 'ਚ। ਸੋ ਇਸ ਤਰੀਕੇ ਦੇ ਨਾਲ ਪੂਰਨ ਤੌਰ 'ਤੇ ਕਬਜ਼ਾ ਹੋ ਗਿਆ ਸੀ ਪੰਜਾਬ ਦੇ ਉੱਪਰ। ਅਤੇ ਜਦੋਂ ਅੰਗਰੇਜ਼ਾਂ ਦੀ ਫਿਰ ਰਾਜ ਆ ਗਿਆ, ਹਕੂਮਤ ਬਣ ਗਈ, ਫਿਰ ਅੰਗਰੇਜ਼ੀ ਰਾਜ ਵੇਲੇ ਥੀਓ ਜਬ ਰਾਜ ਅੰਗਰੇਜ਼ੀ ਤੇਜ਼ੀ ਔਰਾਂ ਥਈ, ਹੋਰ ਤਰ੍ਹਾਂ ਦੇ ਸਮਾਜ ਦੀ ਜਿਹੜੀ ਤੇਜ਼ੀ ਹੋ ਗਈ, ਬਦਲਾਅ ਹੋ ਗਿਆ।
1: ਗਈ ਰੀਤ ਨੀਤ ਪਰਾ ਨਹੀਂ ਤੌਰ ਕੀ ਠਈ,
0: ਅਤੇ ਪੁਰਾਣੀ ਜਿਹੜੀ ਰੀਤ ਸੀ ਰੋ ਰੀਤੀ ਉਹ ਖਤਮ ਹੋ ਗਈ, ਛੱਡ ਦਿੱਤੀ ਲੋਕਾਂ ਨੇ, ਨਹੀਂ ਤੌਰ ਕੀ ਠਈ, ਨਵੇਂ ਤਰੀਕੇ ਦੀ ਜਿਹੜੀ ਰੀਤ ਸੀ ਨਾ ਉਹ ਧਾਰਨ ਕਰ ਲਈ, ਐਸੀ ਜ਼ਮਾਨੇ ਦੀ ਹਵਾ ਜਿਹੜੀ ਬਦਲ ਗਈ।
1: ਬੱਕਰ ਬਿਠਾਏ ਸਰਦਾਰ ਬਹੁਪੁਰ ਬੋਕ,
0: ਜਿਹੜੇ ਸਰਦਾਰ ਸੀ ਬਚੇ ਪੰਜਾਬ ਦੇ ਵਿੱਚ ਉਹਨਾਂ ਨੂੰ ਫੜ ਫੜ ਕੇ ਅਤੇ ਪੂਰਬ ਦੂਰ ਜਿਹੜੀਆਂ ਜੇਲ੍ਹਾਂ ਸੀ ਉਕਾਲੇ ਪਾਣੀ ਕੋਈ ਹੋਰ ਯੂਪੀ ਦੇ ਕਿਲਿਆਂ ਵਿੱਚ ਫੜ ਫੜ ਕੇ ਸਰਦਾਰਾਂ ਨੂੰ ਵੀ ਇਹਨਾਂ ਤੋਂ ਫੇਰਨਾ ਖਤਰਾ ਹੋਵੇ ਤਾਂ ਉੱਥੇ ਪੂਰਬ ਦੇ ਵਿੱਚ ਦੂਰ ਸੁੱਟ ਦਿੱਤੇ। ਸੋ ਪੰਜਾਬ ਦੇ ਸਰਦਾਰ ਜਿਹੜੇ ਸਰਕਾਰਾਂ ਇਵੇਂ ਕਰਦੀਆਂ ਹੁੰਦੀਆਂ ਵਾ। ਬਿਹਾਰ ਦੇ ਵਿੱਚ ਵੀ ਜੇਲ੍ਹ ਬਣੀ ਪੁਰਾਣੀ ਸਾਗਰ ਜੇਲ੍ਹ। ਸੋ ਇਉਂ ਸਰਦਾਰਾਂ ਨੂੰ ਦੂਰ ਤੱਕ ਸੁੱਟ ਦਿੱਤਾ।
1: ਜਬਤ ਜਗੀਰੇ ਕਰੇ ਪਿੰਸ਼ਨ ਲਾ ਦੇਈ,
0: ਉਹਨਾਂ ਦੀਆਂ ਜਗੀਰਾਂ ਜਿਹੜੀਆਂ ਵੱਡੀਆਂ ਵੱਡੀਆਂ ਸੀ ਲਾਹੌਰ ਦਰਬਾਰ ਵੱਲੋਂ ਨਾਂ ਲੱਗੀਆਂ ਹੋਈਆਂ ਸੀ, ਉਹ ਜਗੀਰਾਂ ਜਬਤ ਕਰਕੇ ਅੰਗਰੇਜ਼ੀ ਰਾਜ ਵਿੱਚ ਮਿਲਾ ਕੇ ਅਤੇ ਜਿਹੜੇ ਕੋਈ ਉਹਨਾਂ ਦੇ ਥੋੜ੍ਹੇ ਬਹੁਤੇ ਬਜ਼ੁਰਗ ਸੀ ਉਹਨਾਂ ਦੀ ਪੈਨਸ਼ਨ ਉਹਨਾਂ ਦੇ ਨਾਂ ਦੀ ਥੋੜ੍ਹੀ ਬਹੁਤੀ ਲਾ ਦਿੱਤੀ, ਮਹੀਨਾ ਵੀ ਇੰਨੇ ਪੈਸੇ ਮਿਲਣਗੇ ਗੁਜ਼ਾਰੇ ਮਾਤਰ।
1: ਹੀਨ
0: ਅਤੇ ਫਿਰ ਜਦੋਂ ਹੀਨ ਹਿਆਤ ਜਦੋਂ ਉਮਰਾਂ ਭੋਗ ਕੇ ਉਹ ਪੂਰੇ ਹੋ ਗਏ ਸਰਦਾਰ ਜਿਹੜੇ ਸਨ, ਕਿਨ ਹੂੰ ਕੀ ਆਦ ਜਾਂ ਚੌਥਾਈ, ਕਿਨ ਹੋ ਕੀ ਆਦ ਜਾਂ ਚੌਥਾਈ ਥਾਈ। ਹਾਂ, ਸੋ ਇੱਥੋਂ ਤੱਕ ਆ ਪਿਸਰਾਂ। ਕਿਸੇ ਕਿਸੇ ਦੀ ਅੱਧੀ ਜਾਂ ਚੌਥਾ ਹਿੱਸਾ ਫਿਰ ਉਹਨਾਂ ਨੂੰ ਦੇ ਦਿੱਤੀ ਗਈ ਉਹਨਾਂ ਦੀ ਔਲਾਦ ਨੂੰ, ਸੋ ਉਹਨਾਂ ਦੇ ਵਾਰਸਾਂ ਨੂੰ।
1: ਉਥਲ ਪੁਥਲ ਦੇਸ਼ ਮੈਂ ਵਿਸ਼ੇਸ਼ ਹੂੰ ਥਈ,
0: ਅਤੇ ਬਹੁਤ ਉਥਲ ਪੁਥਲ ਉਲਟ ਪੁਲਟ ਸਾਰੇ ਦੇਸ਼ ਹਿੰਦੁਸਤਾਨ ਵਿੱਚ ਬਹੁਤ ਉਥਲ ਉਥਲ ਪੁਥਲ ਹੋਈ, ਬਦਲਾਅ ਬਹੁਤ ਆਇਆ ਅਤੇ ਸਾਰਾ ਕੁਝ ਬਦਲ ਗਿਆ।
1: ਸਰਦਾਰੀ ਗਈ ਹਾਰ, ਜ਼ਿਮੀਂਦਾਰ ਪਈ ਪਾਰ।
0: ਸਰਦਾਰੀ ਗਈ ਹਾਰ, ਜਿਹੜੇ ਸਰਦਾਰ ਸੀ ਜਗੀਰਦਾਰੀ ਉਹ ਹਾਰ ਗਈ, ਅਤੇ ਜ਼ਿਮੀਂਦਾਰੀ ਪਈ ਪਾਰ, ਜਿਹੜੇ ਜ਼ਿਮੀਂਦਾਰ ਆਪ ਪੈਲੀਆਂ ਵਾਹੁੰਦੇ ਸੀ।

0: ਕੇ ਨਾਲ ਸਾਰਿਆਂ ਨੂੰ ਇਹੋ ਚਾਹੁੰਦੇ ਨੇ ਵੀ ਸਾਰੇ ਆਪੋ ਆਪਣੇ ਕੰਮਾਂ 'ਚ ਲੱਗੇ ਰਹਿਣ, ਕਿਸੇ ਨੂੰ ਕੋਈ ਕੁਝ ਨਾ ਕਵੇ।
1: ਮਾਨ ਖਾਨ ਦਾਨ ਤੱਕ ਦਮ ਤੈਂ ਕੋ ਨਾ ਰਹਾਨ।
0: ਸੋ ਜਿਹੜਾ ਸਰਦਾਰਾਂ ਦਾ ਕਦਮ ਤਾਂ ਪੁਰਾਣਾ, ਕਈ ਪੀੜ੍ਹੀਆਂ ਤੋਂ ਮਾਨ ਬਣਿਆ ਹੋਇਆ ਸੀ ਨਾ, ਖਾਨਦਾਨਾਂ ਦਾ ਮਾਨ ਇੱਜ਼ਤ, ਉਹ ਨਹੀਂ ਫਿਰ ਰਹਿ ਗਿਆ, ਉਹ ਖਤਮ ਹੋ ਗਿਆ। ਕੋ ਨਾ ਰਹਾਨ, ਕਿਸੇ ਦਾ ਨਹੀਂ ਰਿਹਾ। ਕੋਈ ਜਿਹੜੇ ਖਾਨਦਾਨ ਵੱਜਦੇ ਸੀ, ਲੋਕ ਉਹਨਾਂ ਦਾ ਭੈ ਕਰਦੇ ਸੀ, ਸਨਮਾਨ ਕਰਦੇ, ਸਾਨਾ ਆਇਆਂ ਤੋਂ ਜਦੋਂ ਲੰਘਦੇ ਸੀ,
1: ਬਾਜੀ ਜੀਤ ਗਏ ਬਾਜੀ ਲਿਆਕਤ ਸਬਲ ਕੇ।
0: ਤੇ ਸੋ ਆਪਣੀ ਲਿਆਕਤ ਦੇ ਬਲ ਨਾਲ, ਆਪਣੇ ਗੁਣ ਦੇ ਬਲ ਨਾਲ, ਜਿਹੜੇ ਕੋ ਪੜ੍ਹੇ ਲਿਖੇ ਸੀ, ਸੋ ਸੁਚੇਤ ਸੀ, ਉਹ ਬਾਜੀ ਜਿੱਤ ਗਏ। ਉਸ ਵੇਲੇ ਜ਼ਮਾਨੇ ਦੀ ਕਹਿੰਦੇ ਬਾਜੀ, ਭਾਵੇਂ ਧਰਮ ਵੱਲੋਂ ਬਾਜੀ ਸੀ, ਝੂਠੇ ਹੀ ਸੀ, ਕੋਈ ਦੀਨ ਧਰਮ ਦਾ ਨਹੀਂ ਸੀ, ਪਰ ਲਿਆਕਤ ਸੀ, ਕੋਈ ਹੁਨਰ ਸੀ, ਕੋਈ ਗੁਣ ਸੀ, ਉਹ ਬਾਜੀ ਜਿੱਤ ਗਏ ਆਪਣੇ ਉਹ ਗੁਣ ਦੇ ਬਲ ਨਾਲ, ਲਿਆਕਤ ਨਾਲ।
1: ਫਾਰਸੀ ਹਰਸੀ ਗਈ ਤੇਜੀ ਅੰਗਰੇਜ਼ੀ ਲਈ।
0: ਸੋ ਫਾਰਸੀ ਜਿਹੜੀ ਸੀ ਨਾ, ਮੁਗਲਾਂ ਦੀ ਭਾਸ਼ਾ, ਅਤੇ ਉਹ ਫਾਰਸੀ ਪੂਰਨ ਤੌਰ 'ਤੇ ਫਿਰ ਹਾਰਸੀ ਗਈ, ਉਹ ਹਾਰ ਗਈ ਸੀ, ਉਹ ਬੰਦ ਕਰ ਦਿੱਤੀ ਅੰਗਰੇਜ਼ਾਂ ਨੇ, ਕਿਹਾ ਵੀ ਹੁਣ ਅੰਗਰੇਜ਼ੀ ਦਾ ਫਿਰ ਇਹਨਾਂ ਅੰਗਰੇਜ਼ੀ ਦਾ ਹੀ ਕਰਨਾ, ਆਪਣੇ ਜਿਹਦਾ ਰਾਜ ਹੁੰਦਾ ਉਹਦਾ ਸੁਪਨਾ। ਸੋ ਆਪਣੀ ਭਾਸ਼ਾ ਇਹਨਾਂ ਨੇ ਅੰਗਰੇਜ਼ੀ ਲਾਗੂ ਕਰ ਦਿੱਤੀ, ਇੰਗਲਿਸ਼ ਜਿਹੜੀ ਸੀ ABC। ਫਾਰਸੀ ਹਾਰਸੀ ਗਈ ਤੇਜੀ ਅੰਗਰੇਜ਼ੀ ਲਈ, ਅੰਗਰੇਜ਼ੀ ਭਾਸ਼ਾ ਨੇ, ਬੋਲਚਾਲ ਨੇ ਤੇਜ਼ੀ ਫੜ ਲਈ। ਸੋ ਇਉਂ ਲੋਕ ਜਿਹੜੇ ਸੀ ਮਦਰਸਿਆਂ ਵਿੱਚ, ਸਕੂਲਾਂ ਵਿੱਚ, ਉਹ ਅੰਗਰੇਜ਼ੀ ਦੇ ਕਾਇਦੇ ਲਾ ਦਿੱਤੇ।
1: ਦੌਲਤ ਇੱਜ਼ਤ ਗਈ ਇਲਮ ਪੈ ਚੱਲ ਕੇ।
0: ਦੌਲਤ ਮਾਇਆ ਅਤੇ ਇੱਜ਼ਤ, ਵਡਿਆਈ ਸਨਮਾਨ, ਇਹ ਵਿਦਵਤਾ ਦੇ ਕੋਲ ਚੱਲ ਕੇ ਗਏ। ਜਿਹੜੇ ਵਿਦਵਾਨ ਸੀ, ਭਾਵੇਂ ਜਿਹੜੇ ਪੜ੍ਹੇ ਲਿਖੇ ਥੋੜ੍ਹਾ ਬਹੁਤਾ ਮੂੰਹ ਮਾਰ ਲੈਂਦੇ ਸੀ, ਸੋ ਇਸ ਤਰੀਕੇ ਨਾਲ, ਜਾਂ ਜਿਨ੍ਹਾਂ ਕੋਲ ਹੁਨਰ ਸੀ, ਕੋਈ ਨਾ ਕੋਈ ਗੁਣਵਾਨ ਸਨ, ਉਹਨਾਂ ਕੋਲ ਉਸ ਵੇਲੇ ਇੱਜ਼ਤ ਅਤੇ ਦੌਲਤ ਆਪਣੇ ਆਪ ਦੌੜ ਕੇ ਗਈ, ਭਾਵ ਗੁਣੀ ਬੰਦਿਆਂ ਨੂੰ ਫਿਰ ਇਹਨਾਂ ਨੇ, ਜਦੋਂ ਅੰਗਰੇਜ਼ੀ ਆਉਂਦੀ ਸੀ ਤਾਂ ਅਧੀਨ ਹੋ ਗਏ ਸੀ। ਸੋ ਉਹਨਾਂ ਨੂੰ ਫਿਰ ਅਹੁਦੇ ਦਿੱਤੇ ਇਹਨਾਂ ਨੇ, ਪੜ੍ਹੇ ਲਿਖੇ ਜਿਹੜੇ ਥੋੜ੍ਹੇ ਥੋੜ੍ਹੇ, ਤੁਹਾਨੂੰ ਤਹਿਸੀਲਦਾਰ ਬਣਾਤਾ, ਕਿਸੇ ਨੂੰ ਪਟਵਾਰੀ, ਕਿਸੇ ਨੂੰ ਕੋਈ ਅਹੁਦਾ ਅੰਗਰੇਜ਼ਾਂ ਨੇ ਦੇ ਦਿੱਤਾ।
1: ਸ਼ਕਲ ਅਕਲ ਪਹਿਰਾਨ ਖਾਨ ਬੋਲ ਚਾਲ।
0: ਅਤੇ ਸ਼ਕਲ ਜਿਹੜੀ ਸੀ ਬਾਹਰੀ, ਸੁੱਧਾ ਸਾਦਾ ਲਿਬਾਸ ਸੀ ਖਾਲਸੇ ਦਾ, ਉਹ ਬਾਹਰਲੀ ਸ਼ਕਲ, ਲਿਬਾਸ, ਅਕਲ, ਉਹ ਵੀ ਬਦਲ ਗਈ। ਸੋ ਖਾਨ ਪਾਨ, ਪਹਿਰਾਨ ਪਹਿਨਣਾ, ਅਤੇ ਖਾਣਾ, ਖਾਣਾ ਪੀਣਾ, ਬੋਲ ਚਾਲ, ਜਿਹੜੀ ਬੋਲ ਚਾਲ ਸੀ ਉਹ ਵੀ ਫਿਰ ਸੋ ਸਾਧ ਸੰਗ ਦੀ ਬਦਲ ਗਈ। ਇਸ ਤਰ੍ਹਾਂ ਆਪਣੀ ਭਾਸ਼ਾ ਨੂੰ ਵੀ ਛੱਡ ਕੇ ਲੋਕ ਅੰਗਰੇਜ਼ੀ ਜਿਹੜੀ ਸੀ ਬੋਲਣ ਲੱਗ ਪਏ, ਸੋ ਉਹਨਾਂ ਨੂੰ ਵੈਲਕਮ ਕਰਨ ਲੱਗ ਪਏ।
1: ਔਰ ਹੀ ਕੇ ਤੌਰ ਪਏ ਧਰਾ ਔਰ ਖਲ ਕੇ।
0: ਔਰ ਹੀ ਕੇ ਤੌਰ ਪਏ ਧਰਾ ਔਰ ਖਲਕ, ਧਰਤੀ ਦੇ, ਪੰਜਾਬ ਦੀ ਧਰਤੀ ਦੇ ਵੀ ਜਿਹੜੀ ਖੁੱਲ੍ਹੇ ਆਮ ਵੱਜ ਕੇ ਬੋਲੀ ਬੋਲੀ ਜਾਂਦੀ ਸੀ, ਸੋ ਬੇਝਿਜਕ ਉਹ ਛੱਡ ਕੇ ਕਹਿੰਦੇ, ਸੋ ਖਲਕਾਂ ਦੁਨੀਆ ਦੇ ਪਰਜਾ ਦੇ ਜਿਹੜੇ, ਸੋ ਧਰਤੀ ਅਤੇ ਪੰਜਾਬ ਧਰਤੀ ਰਹਿਣ ਵਾਲੀ ਪਰਜਾ ਦੇ, ਔਰ ਹੀ ਕੇ ਤੌਰ ਪਏ, ਹੋਰ ਹੀ ਤਰੀਕਿਆਂ ਦੇ ਤੌਰ ਤਰੀਕੇ ਹੋ ਗਏ ਜਾਉਣ ਦੇ, ਰਹਿਣ ਦੇ, ਖੁੱਲ੍ਹੇ ਆਮ ਸ਼ਰੇਆਮ ਖੁੱਲ੍ਹੇ ਲੋਕ ਜਾ ਹੋ ਗਏ।
1: ਸਿੱਧਕ ਬਿੱਧਕ ਗਏ ਧਰਮ ਨਰਮ ਪਿਓ।
0: ਸਿੱਧਕ ਜਿਹੜਾ ਉਹ ਹਾਰ ਗਿਆ, ਬਿੱਧਕ ਸਿੱਧਕ ਗੁਰੂ ਪਰਮੇਸ਼ਰ ਤੋਂ, ਸਿੱਖੀ ਤੋਂ ਉਹ ਚਲਿਆ ਗਿਆ। ਧਰਮ ਨਰਮ ਪਇਓ, ਧਰਮ ਦਾ ਕਰਮ ਨਰਮ ਪੈ ਗਿਆ, ਕਮਜ਼ੋਰ ਪੈ ਗਿਆ ਧਰਮ।
1: ਰੀਤ ਪਰ ਤੀਤ ਸਿੱਖੀ ਕੇਰ ਪਈ ਹਾਲ ਕੈ।
0: ਅਤੇ ਸਿੱਖੀ ਦੀ, ਗੁਰੂ ਦੀ ਸਿੱਖੀ ਦੀ ਜਿਹੜੀ ਰੀਤ ਮਰਿਆਦਾ ਸੀ, ਪ੍ਰਤੀਤ ਭਰੋਸਾ ਸੀ, ਉਹ ਵੀ ਹੌਲੀ ਹੋ ਗਈ, ਹਲਕਾ ਬਹੁਤ ਹੌਲੀ ਹੋ ਗਈ, ਕੋਈ ਟਾਵਾਂ ਟਾਵਾਂ ਰਹਿ ਗਿਆ। ਸਿੱਖੀ ਸਿੱਧਕ ਵਿੱਚ ਪ੍ਰੀਤ ਅਤੇ ਪ੍ਰਤੀਤ ਵਾਲਾ, ਸੋ ਪ੍ਰੇਮ ਜਿਹਦੇ ਅੰਦਰ ਸੀ ਅਤੇ ਭਰੋਸਾ ਹੁੰਦਾ, ਦੋਵੇਂ ਗੁਣ ਜਿਹਦੇ ਵਿੱਚ ਸੀ, ਜਿਹੜਾ ਨਹੀਂ ਬਦਲਿਆ ਆਪਣਾ ਤਨ ਮਨ ਧਨ, ਉਸੇ ਤਰ੍ਹਾਂ ਹੀ ਗੁਰੂ ਦੇ ਪਹਿਰਾਵੇ ਵਿੱਚ ਗੁਰੂ ਨੂੰ ਸਮਰਪਿਤ ਜਿਹਨੇ ਰੱਖਿਆ ਹੈ।
1: ਲੋ ਪ੍ਰਪਤੀ ਲੋ ਅਤੀ ਸਿੱਖੀ ਤੇ ਖੀ ਦੇਖੀ ਮਤੀ।
0: ਸੋ ਜਿੰਨਾ ਚਿਰ ਤੇ ਲੋ ਪ੍ਰਪਤੀ, ਲਾਹੌਰ ਦਾ ਮਾਲਕ

0: ਰਿਹਾ ਪਾਤਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਉਦੋਂ ਤੱਕ ਤਾਂ ਲਓ ਅਤੀ ਸਿੱਖੀ ਤਿੱਖੀ ਦਿੱਖੀ, ਬਹੁਤ ਜ਼ਿਆਦਾ ਮਤੀ ਸਿੱਖੀ ਜਿਹੜੀ ਸੀ ਤਿੱਖੀ ਦਿਖਦੀ ਸੀ। ਸਿੱਖੀ ਤੋਂ ਪਿੱਛੇ ਨਹੀਂ ਸਿੱਖ ਹਟਦੇ, ਭਾਵੇਂ ਕਿੰਨੇ ਅਮੀਰ ਸੀ, ਸੋਨੇ ਚਾਂਦੀ ਗਹਿਣਿਆਂ ਨਾਲ ਲੱਦੇ ਹੁੰਦੇ, ਸਭ ਕੁਝ ਸੀ, ਕੀ ਨਹੀਂ ਸੀ। ਸੋ ਪਰ ਸਿੱਖੀ ਤਿੱਖੀ ਜਿਹੜੀ, ਜਿਵੇਂ ਪਿੱਛੇ ਆਇਆ ਵੀ ਵੱਡੀ ਸ੍ਰੀ ਸਾਹਿਬ ਵੀ ਪਹਿਨਦੇ ਸੀ, ਕਮਰ ਕਸੇ ਦੇ ਸ਼ਾਸਤਰ ਵੀ ਰੱਖਦੇ ਸਨ, ਪੂਰੇ ਤਿਆਰ ਪ੍ਰਤਿਆਰ ਰਹਿੰਦੇ ਸੀ, ਬਾਣੀ ਬਾਣਾ ਨਹੀਂ ਛੱਡਿਆ, ਉਹਦੇ ਵਿੱਚ ਵੀ ਤਿਆਰ ਪ੍ਰਤਿਆਰ ਸੀ। ਉਹਨਾਂ ਚਿਰ ਤਾਂ ਬਹੁਤ ਹੀ ਤਿੱਖੀ ਜਿਹੜੀ ਸਿੱਖੀ ਆ ਉਹ ਨਿਭਾਈ ਹੈ।
1: ਪਾਲ ਕਥੇ ਬਹੁ ਸਤੀ ਫਬੀ ਫੁਲੀ ਫੈਲੀ ਸੀ,
0: ਅਤੇ ਬਹੁਤ ਜ਼ਿਆਦਾ ਉਹਨੂੰ ਸਤੀ ਵਾਂਗ, ਜਿਵੇਂ ਪਤੀਵ੍ਰਤਾ ਇਸਤਰੀ ਆਪਣਾ ਧਰਮ ਪਾਲਦੀ ਆ, ਉਹ ਸਿੱਖੀ ਨੂੰ ਪਾਲਦੇ ਸੀ। ਸਿੱਖ ਜਿਹੜੇ ਸੀ, ਸਿੱਖੀ ਤੋਂ ਕਹਿੰਦੇ ਸੀ ਬੇਮੁੱਖ ਹੋ ਕੇ ਜਿਉਣਾ ਤ੍ਰਿਕਾਰ ਹੈ, ਸਿੱਖੀ ਤੋਂ ਬੇਮੁੱਖ ਹੋ ਕੇ ਕੀ ਜੀਵਨ ਆ ਬਈ, ਤ੍ਰਿਗਾਕਾਰ ਆ। ਕਹਿੰਦੇ ਫਿਰ ਤਾਂ ਆਪਾਂ ਨੂੰ ਜਿਹੜੀ ਗੁਰੂ ਸਾਹਿਬ ਨੇ ਮੋਲ ਕੇ ਐਡੀ ਵੱਡੀ ਸਿੱਖੀ ਦਿੱਤੀ ਪੁਰਾਣੇ ਸਿੱਖਾਂ ਦੇ ਹੁੰਦੇ ਸੀ। ਸੋ ਗੁਰੂ ਸਾਹਿਬ ਨੇ ਸਭ ਕੁਝ ਆਪਣਾ ਵਾਰ ਦਿੱਤਾ ਅਤੇ ਅਸੀਂ ਖਾਂਦੇ ਪੀਂਦੇ ਸਿੱਖੀ ਕਿਉਂ ਛੱਡੀਏ। ਸੋ ਇਸ ਕਰਕੇ ਪਾਲਖ 'ਤੇ ਬਹੁਤ ਸਤੀ ਫਬੀ ਫੁੱਲੀ ਫੈਲੀ ਸੀ, ਪਾਲਦੇ ਸੀ ਬਹੁਤ ਦਿਲ ਦਰਿਆ ਨਾਲ ਸਿੱਖੀ ਨੂੰ, ਸਿੱਖੀ ਨੂੰ ਕੋਈ ਆਂਚ ਨਹੀਂ ਆਉਣ ਦਿੰਦੇ ਸੀ। ਅਤੇ ਉਸ ਵੇਲੇ ਸਿੱਖੀ ਬੜੀ ਫਬੀ ਸੀ, ਫੁੱਲੀ ਸੀ ਅਤੇ ਫੈਲੀ ਸੀ ਚਾਰ ਚੁਪੇਰੇ।
1: ਤਾਹੇ ਪਾਛੇ ਆਛੇ ਪਤਲੇ ਸਵਰਨ ਰੇਂਦ ਮਗੇਸ,
0: ਉਹਦੇ ਤੋਂ ਪਿੱਛੋਂ ਫਿਰ ਪਟਿਆਲੇ ਦਾ ਜਿਹੜਾ ਮਹਾਰਾਜਾ ਸੀ, ਮਹਾਰਾਜਾ ਨਰਿੰਦਰ ਸਿੰਘ, ਇਹ ਵੀ ਪੜ੍ਹਿਆ ਲਿਖਿਆ ਸੀ ਚੰਗਾ, ਪਰ ਸਿੱਖੀ ਇਹਨੇ ਨਹੀਂ ਛੱਡੀ। ਅੰਗਰੇਜ਼ਾਂ ਨਾਲ ਮੇਲ ਮਿਲਾਪ ਸੀ, ਪਰ ਆਪਣੇ ਵੱਡਿਆਂ ਵਡੇਰਿਆਂ ਦੀ, ਕਿਉਂਕਿ ਬਖਸ਼ਿਸ਼ਾਂ ਜਿਨ੍ਹਾਂ 'ਤੇ ਹੁੰਦੀਆਂ ਉਹ 'ਤੇ ਹਰਾ ਭਰਿਆ ਬੂਟ ਰਹਿ ਹੀ ਜਾਂਦਾ। ਸੋ ਸੱਚੇ ਪਾਤਸ਼ਾਹ ਸੱਤਵੇਂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਇਹਨਾਂ ਦੀ ਆਂਸ ਬਾਂਸ 'ਤੇ, ਪਟਿਆਲੇ ਵਾਲਾ ਜਿਹੜਾ ਰਾਜਾ ਸੀ ਨਰਿੰਦਰ ਸਿੰਘ, ਮਹਾਰਾਜਾ ਨਰਿੰਦਰ ਸਿੰਘ, ਉਹਨੇ ਜਿਹੜਾ ਰਾਜਾ ਸੀ ਉਹਨੇ ਕੁਝ ਚੰਗੀ ਤਰ੍ਹਾਂ ਸੋਹਣੇ ਤਰੀਕੇ ਨਾਲ
1: ਥੀ ਸੰਭਾਲੀ ਕੇ ਛਪਾਲੀ ਪਾਲ ਥੈਲੀ ਸੀ।
0: ਸੋ ਜਿਵੇਂ ਗਹਿਣਿਆਂ ਦੀ ਥੈਲੀ ਭਰ ਕੇ ਰੱਖੀ ਹੋਵੇ ਸੰਭਾਲ ਸੰਭਾਲ ਕੇ, ਇਵੇਂ ਸੋਹਣੀ ਮੌਲਿਕ ਗੁਣਾਂ ਦੀ ਇਹ ਥੈਲੀ ਜਾਣ ਕੇ ਸਿੱਖੀ ਸੰਭਾਲ ਕੇ ਰੱਖੀ ਸੀ ਉਹਨੇ, ਉਹਨੇ ਸੰਭਾਲ ਕੇ ਰੱਖੀ, ਉਹਨੇ ਆਪਣੀ ਸਿੱਖੀ ਪਾਲੀ ਸੀ। ਅਤੇ ਆਪਣੀ ਫੌਜ ਵਿੱਚ ਵੀ ਕਿਹਾ ਸੀ ਭਾਈ ਨਿਤਨੇਮ ਪੂਰਾ ਕਰੋ, ਕਿਸੇ ਨੂੰ ਨਿਤਨੇਮ ਦੀ ਛੋਟ ਨਹੀਂ ਹੋਵੇਗੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਿਦਾਰੇ ਕਰੋ ਇੱਕ ਟਾਈਮ। ਸੋ ਇਸ ਕਰਕੇ ਆਪਣਾ ਜਾਸਤ ਰੱਖੋ, ਪੰਜ ਕਕਾਰਾਂ ਦੀ ਰਹਿਤ ਰੱਖੋ, ਫਿਰ ਗੁਰੂ ਬਲ ਬਖਸ਼ੇਗਾ। ਇਹ ਆਪ ਨਿਤਨੇਮ ਵੀ ਸੀ, ਨਿਤਨੇਮ ਵੀ ਹੁਣ ਵੀ ਹੈਗਾ ਇਹਨਾਂ ਦੇ ਪਟਿਆਲੇ ਵਾਲਿਆਂ ਦੇ। ਸੋ ਇਸ ਕਰਕੇ ਨਿਤਨੇਮ ਹੁਣ ਵੀ ਇਹਨਾਂ ਕੋਲ ਆ, ਭਾਵੇਂ ਉਹਨੇ ਪਰਪੱਕ ਤਾਂ ਨਹੀਂ ਹੈ, ਹੁਣ ਫਿਰ ਜੇ ਥੋੜ੍ਹੀਆਂ ਜਿਹੀਆਂ ਗਲਤੀਆਂ ਕੀਤੀਆਂ ਤਾਂ ਉਲਟਾ ਕੇ ਵੀ ਮਾਰੇ ਮਹਾਰਾਜ ਨੇ, ਸੱਚੇ ਪਾਤਸ਼ਾਹ ਜੀ ਨੇ, ਫਿਰ ਬਖਸ਼ਿਸ਼ਾਂ ਮਹਾਰਾਜ ਕਰ ਸਕਦੇ ਆ, ਅਤੇ ਜੇ ਫਿਰ ਉਲਟ ਚੱਲਣ ਤਾਂ ਖੋਹ ਵੀ ਲੈਂਦੇ ਆ ਸੱਚੇ ਪਾਤਸ਼ਾਹ। ਸਹੁੰ ਖਾਲੀ ਗੁਟਕਾ ਸਾਹਿਬ ਚੁੱਕ ਕੇ, ਤਾਂ ਮੈਂ ਵੀ ਉੱਥੇ ਹੀ ਸੀ ਬਠਿੰਡੇ ਦੀ ਵੱਡੀ ਰੈਲੀ ਵਿੱਚ, ਮੈਂ ਤਾਂ ਕਦੇ ਗਿਆ ਹੀ ਨਹੀਂ ਸੀ, ਪਿੰਡ ਦਾ ਨੰਬਰਦਾਰ ਲੈ ਗਿਆ, ਨਹੀਂ ਨਹੀਂ ਭਾਈ ਸਾਹਿਬ ਚੰਗਾ ਬੰਦਾ ਬਹੁਤ, ਮੈਂ ਬਹੁਤ ਚੰਗਾ, ਆਪਾਂ ਕਿਹੜਾ ਮਾੜਾ ਨੇ ਬਈ, ਕਈਆਂ ਨਾਲੋਂ ਚੰਗਾ ਹੈ ਕੈਪਟਨ ਅਮਰਿੰਦਰ ਸਿੰਘ। ਸੋ ਉਹ ਬੰਦਾ ਬਹੁਤ ਵਫਾਦਾਰ, ਕਿਸੇ ਤੋਂ ਪੰਜੀ ਨਹੀਂ ਲੈਂਦਾ ਪਿੰਡ ਦਾ ਨੰਬਰਦਾਰ, ਜਿਹੜਾ ਬੜਾ ਜਾਸਾ ਉਹਦਾ, ਕਚਹਿਰੀਆਂ 'ਚ ਜਾਂਦਾ ਹਰੇਕ ਨਾਲ, ਕਦੇ ਪੈਸਾ ਨਹੀਂ, ਉਹ ਕਹਿੰਦਾ ਜਾਣਾ ਹੀ ਜਾਣਾ। ਮੈਂ ਕਿਹਾ ਚਲੋ ਅਤੇ ਤੇਰੇ ਕੰਮਾਂ ਨੂੰ ਸਲਾਮ ਆ। ਸੋ ਉੱਥੇ ਗਏ ਅਤੇ ਉੱਥੇ ਮੈਂ ਆਪ ਵੇਖਿਆ, ਗੁਟਕਾ ਸਾਹਿਬ ਲਿਆ ਸਿੱਕੀ ਤੋਂ, ਉਹ ਗੁਰਮੁਖ ਹੈ ਪੂਰਾ ਖਡੂਰ ਸਾਹਿਬ ਤੋਂ, ਜਿਹੜਾ ਰਮਨਜੀਤ ਸਿੰਘ ਸਿੱਕੀ ਸੀ MLA। ਸੋ ਸਿੱਖੀ ਜਿਹੜੀ ਅੰਦਰ ਹੋਵੇ ਤਾਂ ਫਿਰ ਹੀ ਨਿਭਦੀ ਹੈ, ਸੱਚੇ ਪਾਤਸ਼ਾਹ ਕਿਰਪਾ ਕਰਨ, ਉਹਨੇ ਅਸਤੀਫਾ ਦੇ ਦਿੱਤਾ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਿੱਚ, ਰਮਨਜੀਤ ਸਿੰਘ ਸਿੱਕੀ ਨੇ ਉਹਨੇ ਅਸਤੀਫਾ ਦੇ ਦਿੱਤਾ ਅਤੇ ਉਹ ਸੀਟ ਖਾਲੀ ਹੋ ਗਈ। ਜਦੋਂ ਉਹ ਜਿਮਨੀ ਚੋਣ ਹੋਣੀ ਸੀ, ਇਹਨੇ ਫਿਰ ਉਹਨੂੰ ਕਿਹਾ ਵੀ ਤੂੰ ਖੜ ਜਾ, ਪਹਿਲ ਤੇਰੀ ਹੋਂਦ ਹੱਦ ਹੋ ਗਈ, ਵੇਖੋ ਅੰਦਰੋਂ ਜਿਹਦੇ ਕੋਲ ਸਿੱਖੀ ਹੁੰਦੀ। ਮੈਂ ਉਹਦਾ ਅਸਤੀਫਾ ਦਿੱਤਾ, ਇਨਸਾਫ ਮਿਲ ਗਿਆ ਬੇਅਦਬੀ, ਜੇ ਤਾਂ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ, ਮੈਂ ਮੰਨਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਵੇਖ ਮੇਰੇ ਗੁਟਕਾ ਪਾਇਆ ਕਿ ਨਹੀਂ, ਸੁੰਦਰ ਗੁਟਕਾ ਮੇਰੇ ਖਜ਼ਾਨਾ ਪਾ ਕੇ ਰੱਖਦਾ ਉਹ ਸਿੱਕੀ ਜਿਹੜਾ। ਸੋ ਉਹ ਕਹਿਣ ਲੱਗਾ ਵੀ ਅਜੇ ਤੱਕ ਤਾਂ ਨਿਆਂ ਨਹੀਂ ਮਿਲਿਆ, ਅਤੇ ਮੈਂ ਫਿਰ MLA ਬਣ ਜਾ, ਫਿਰ ਤਾਂ ਮੇਰਾ ਅਸਤੀਫਾ ਝੂਠਾ ਪੈ ਜੂਗਾ, ਫਿਰ ਇਹਦਾ ਮਤਲਬ ਮੈਂ ਉੱਤੋਂ ਉੱਤੋਂ ਦਿੱਤਾ ਸੀ, ਮੈਂ ਤਾਂ ਦੁੱਖ ਵਿੱਚ ਦਿੱਤਾ ਸੀ ਅਸਤੀਫਾ, ਮੈਂ ਨਹੀਂ ਖੜਨਾ ਉਹ ਜਾਨ ਸਾਹਿਬ ਮਿਲ ਜਾਂਦਾ, ਇਹ ਹੁੰਦੀ ਆ ਗੱਲ। ਉਹ ਨਹੀਂ ਖੜਾ ਸੀ, ਵੋਟਾਂ ਫਿਰ ਲੋਕਾਂ ਨੇ ਉਹਨੂੰ ਪਾ ਦੇਣਾ, ਧਾਰਮਿਕ ਇਲਾਕਾ ਖਡੂਰ ਸਾਹਿਬ ਦਾ। ਤਾਂ ਇਸ ਕਰਕੇ ਉਹ ਮੈਂ ਵੇਖਿਆ ਉੱਥੇ ਵੀ ਇਹ ਪਟਿਆਲੇ ਵਾਲਾ ਰਾਜਾ ਦਾ ਵੀ ਲਿਆ ਸਿੱਕੀ ਗੁਟਕਾ, ਗੁਟਕਾ ਸਾਹਿਬ ਉਹਦੇ ਹੁਣ ਪਾਇਆ ਸੀ ਖਜ਼ਾਨੇ ਵਿੱਚ। ਮੈਨੂੰ ਵੀ ਉਦੋਂ ਪਤਾ ਲੱਗਾ ਵੀ ਬਾਬਾ ਜੀ, ਮੈਂ ਪਹਿਲਾ MLA ਵੇਖਿਆ ਜਿਹਨੇ ਗਾਤਰਾ ਵੀ ਪਾਇਆ ਹੋਇਆ ਵਾ ਅਤੇ ਖਜ਼ਾਨਾ ਵੀ ਪਾਇਆ ਹੋਇਆ ਵਾ ਉੱਤੋਂ ਦੀ, ਜਿਹੜਾ ਗੁਟਕਾ ਸਾਹਿਬ ਵਿੱਚ ਉਹਦੇ ਬੰਦ। ਅਤੇ ਉਹਨੇ ਫਿਰ ਉਹਨੇ ਕਿਹਾ ਹੱਥ ਧੋ ਪਹਿਲਾਂ, ਇੱਦਾਂ ਨਹੀਂ ਦੇਣਾ ਸਟੇਜ 'ਤੇ ਖੜੇ ਨੂੰ। ਫਿਰ ਹੱਥ ਧੋਏ, ਫਿਰ ਗੁਟਕਾ ਸਾਹਿਬ ਲੈ ਕੇ ਸੌਂ ਖਾਧੀ ਵੇਖ। ਫਿਰ ਤਾਂ ਹੀ ਅੱਧ 'ਚੋਂ ਫਿਰ 5 ਸਾਲ ਪੂਰੇ ਵੀ ਨਹੀਂ ਹੋਏ ਸੀ, ਇਹ ਪਾਤਸ਼ਾਹ ਦਾ ਪਾਤਸ਼ਾਹ ਤਾਂ ਇਹੀ ਨੇ। ਪਰ ਵੱਡੇ ਜਿਹੜੇ ਸੀ ਨਾ, ਮਹਾਰਾਜਾ ਪਟਿਆਲਾ ਆਲਾ ਸਿਓ ਹੋਣੀ ਹੋਰ ਜਿਹੜੇ ਸੀ, 100 ਸਾਧ ਸੰਗ ਹੈ ਜੀ, ਉਹ ਪੈ ਖਾਂਦੇ ਸੀ ਬਹੁਤ। ਉਹ ਰਾਜੇ ਜਿਹੜੇ ਸੀ, ਸਿੱਖੀ ਬਹੁਤ ਪਾਲੀ ਸੀ ਉਹਨਾਂ ਨੇ। ਬਠਿੰਡੇ ਦਾ ਕਿਲ੍ਹਾ ਵੀ ਇਹਨਾਂ ਕੋਲ ਰਿਹਾ ਵਾ, ਅਤੇ ਮੈਂ ਉਹ ਦੇਖਿਆ ਬਠਿੰਡੇ ਦਾ ਕਿਲ੍ਹਾ, ਸਾਰਾ ਸੈਰ ਕੀਤੀ ਆ। ਪੁਰਾਣਾ ਕਿਲ੍ਹਾ ਬਹੁਤ, 1400 ਸਾਲ ਪੁਰਾਣਾ ਸ਼ਾਇਦ। ਅਤੇ ਉਹ ਉੱਥੇ ਵੀ ਨਿਸ਼ਾਨ ਸਾਹਿਬ ਝੁਲਦਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅੰਦਰ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ। ਜਦੋਂ ਅੰਦਰ ਜਾ ਕੇ ਉਹਦਾ ਇਤਿਹਾਸ ਪੜ੍ਹਿਆ, ਹਿਸਟਰੀ ਸਾਰੀ, ਵੀ ਇਹ ਮਹਾਰਾਜਾ ਅੱਲਾ ਨੇ ਬਣਾਇਆ ਗੁਟਕਾ, ਜਦੋਂ ਉਹਨਾਂ ਇਹਨਾਂ ਦਾ ਕਬਜ਼ਾ ਹੋਇਆ ਨਾ ਉੱਥੇ ਪਟਿਆਲੇ ਵਾਲਿਆਂ ਦਾ, ਅਤੇ ਫਿਰ ਇਹਨਾਂ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਬਣਾਇਆ। ਮਹਾਰਾਜ ਨੂੰ ਇੰਨਾ ਮੰਨਦੇ ਸੀ ਸੱਚੇ ਪਾਤਸ਼ਾਹ ਨੇ ਵੀ ਉਹਨਾਂ ਪ੍ਰਕਾਸ਼ ਕੀਤਾ ਸੀ। ਉਸੇ ਤਰ੍ਹਾਂ ਅੰਦਰ ਗੁਰਦੁਆਰਾ ਸਾਹਿਬ ਆ, ਉਹ ਕਿਲ੍ਹੇ ਦੇ ਬਹੁਤ ਵੱਡਾ ਕਿਲ੍ਹਾ ਹੈ। ਅਤੇ ਇਸ ਤਰ੍ਹਾਂ ਜਿਹੜੇ ਨਰਿੰਦਰ ਕਹਿੰਦੇ, ਸ਼ੇਰੇ ਪੰਜਾਬ ਤੋਂ ਬਾਅਦ ਜੇ ਸਿੱਖੀ ਵਿੱਚ ਆਪਣੀ ਫੌਜ ਨੂੰ ਤਾਂ ਰੱਖਿਆ, ਆਂਚ ਨਹੀਂ ਆਉਣ ਦਿੱਤੀ, ਅਤੇ ਉਹਨੇ ਜਿਵੇਂ ਥੈਲੀ ਹੁੰਦੀ ਆ ਨਾ ਸੋਨੇ ਗਹਿਣਿਆਂ ਦੀ, ਸਾਂਭ ਸਾਂਭ ਰੱਖਦੀ, ਉਹ ਸਿੱਖੀ ਰੱਖੀ ਉਹਨੇ, ਪਾਲੀ ਆਪਣੀ ਜਿਹੜੀ ਥੀ ਸੰਭਾਲੀ, ਕਿਸ ਪਾਲੀ ਭਲ ਥੈਲੀ ਸੀ, ਸੋ ਸੋਹਣੇ ਤਰੀਕੇ ਨਾਲ ਉਹਨੇ ਪਾਲਣਾ ਕੀਤੀ ਸਿੱਖੀ।
1: ਫਿਰ ਰਾਮ ਸਿੰਘ ਬੋਈ ਸਭ ਜੀ ਜਬਾਹੀ ਹੋਈ।
0: ਸੋ ਫਿਰ ਬਾਬਾ ਰਾਮ ਸਿੰਘ ਜੀ ਜਦੋਂ ਆਏ, ਜ਼ੋਰ ਪੈ ਗਿਆ ਸੀ ਅੰਗਰੇਜ਼ਾਂ ਦਾ, ਫਿਰ ਤਾਂ ਇੰਨਾ ਬੁਰਾ ਹਾਲ ਹੋ ਗਿਆ ਵੀ ਗਊਆਂ ਨੂੰ ਵੀ ਛਰੇਆਮ ਵੱਧ ਕਰਨ ਲੱਗ ਗਏ ਸੀ, ਗਊਆਂ ਦਾ ਵੀ ਪੰਜਾਬ ਦੀ ਧਰਤੀ 'ਤੇ ਬੁੱਚੜ ਇੰਨੀ ਖੁੱਲ੍ਹ ਦੇ ਦਿੱਤੀ ਸੀ। ਗੁਰਦੁਆਰਿਆਂ 'ਤੇ ਮਹੰਤਾਂ ਦਾ ਕਬਜ਼ਾ ਹੋ ਗਿਆ ਸੀ, ਸਿੰਘਾਂ ਨੂੰ ਕੱਢ ਦਿੱਤਾ ਸੀ, ਅੱਗੇ ਆਊਗੀ ਜਿਹੜੇ ਤਿਆਰ ਬਰ ਤਿਆਰ ਸੀ, ਜੋ ਮਰਜ਼ੀ ਕਰੋ ਤੁਸੀਂ। ਗੁਰਦੁਆਰੇ ਪ੍ਰਚਾਰ ਦਾ ਅੱਡਾ ਸੀ ਨਾ, ਕਿ ਪਹਿਲਾਂ ਇੱਥੋਂ ਬੰਦ ਕਰੋ ਸਿੱਖੀ ਦਾ ਪ੍ਰਚਾਰ, ਨਹੀਂ ਤਾਂ ਸਾਨੂੰ ਕੱਢ ਦੇਣਗੇ ਇਹ ਸਿੱਖ। ਸੋ ਇਸ ਕਰਕੇ ਧਰਮ 'ਤੇ ਅਟੈਕ ਸੀ ਸਭ ਤੋਂ ਪਹਿਲਾਂ। ਪਰ ਇਹ ਰੂਹਾਂ ਪੰਥ ਜਿਹੜਾ ਵਾ, ਇਹ ਗੁਰੂ ਦਾ ਸਾਜਿਆ ਪੰਥ ਆ, ਅਤੇ ਮਹਾਰਾਜ ਕੋਈ ਨਾ ਕੋਈ ਰੂਹ ਭੇਜਦੇ ਹੀ ਰਹਿੰਦੇ ਨੇ ਬਲ ਵਾਲੀ, ਕੋਈ ਨਾ ਸ਼ਹੀਦੀ ਰੂਹ ਦੁਆਰੇ ਆ ਜਾਂਦੀ ਹੈ, ਕੋਈ ਮਹਾਰਾਜ ਦੇ ਨਾਲ ਰਹੇ ਸਿੰਘ ਹੁੰਦੇ ਖਾਲਸੇ ਸ਼ਹੀਦ ਹੋਏ, ਮਹਾਰਾਜ ਕੋਲ ਕਿਹੜਾ ਸੱਚੇ ਪਾਤਸ਼ਾਹ ਕੋਲ ਘਾਟਾ ਵਾ। ਸੋ ਉਹ ਰੂਹਾਂ ਮਹਾਰਾਜ ਭੇਜ ਕੇ ਜਦੋਂ ਡਾਊਨ ਹੁੰਦੀ ਹੈ ਸਿੱਖੀ, ਖਾਸ ਕਰਕੇ ਪੰਜਾਬ ਦੀ ਧਰਤੀ 'ਤੇ, ਇਹ ਹਿਸਟਰੀ ਆ ਤੁਹਾਡੀ, ਉਦੋਂ ਹੀ ਇਹੋ ਜਿਹੀ ਰੂਹ ਆਉਂਦੀ ਹੈ ਵੀ ਸਭ ਕੀਤੇ ਕਿਰਾਏ 'ਤੇ ਦੁਸ਼ਮਣ ਦੇ ਅਤੇ ਸਰਕਾਰਾਂ ਦੇ ਅਤੇ ਸੁਹਾਗਾ ਵੱਜ ਜਾਂਦਾ ਵਾ। ਉਹਨਾਂ ਦੇ ਅਰਬਾਂ ਰੁਪਈਏ ਲੱਗੇ ਹੁੰਦੇ ਪੰਜਾਬੀਆਂ ਸਿੱਖੀ ਨਾਲ ਉਹ ਤੋੜਨ ਵਾਸਤੇ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ ਤੋੜਨ ਵਾਸਤੇ, ਸਭ 'ਤੇ ਪਾਣੀ ਫਿਰ ਜਾਂਦਾ ਵਾ। ਫਿਰ ਉਹ ਵੇਲਾ ਆਇਆ, ਕਹਿੰਦੇ ਉਸ ਵੇਲੇ 20,000 ਬੰਦਾ ਇਹਨਾਂ ਦੇ ਨਾਲ ਹੁੰਦਾ ਸੀ, 20,000 ਜੋ ਦਰਬਾਰ ਸਾਹਿਬ ਗਏ ਸੀ ਮੱਥਾ ਟੇਕਣ, ਇਹਨਾਂ ਪ੍ਰਤਾਪ ਸੀ ਇਹਨਾਂ ਦਾ, ਬਾਬਾ ਰਾਮ ਸਿੰਘ ਜੀ ਹੁਣਾਂ ਦਾ ਜਿਹੜੇ ਨਾਮਧਾਰੀ ਹੋਏ ਨੇ। ਜਦੋਂ ਫਿਰ ਸ਼ਰੇਆਮ ਪਾਪ ਹੋਣ ਲੱਗਾ, ਗਊਆਂ ਵੀ ਮਾਰਨ ਲੱਗ ਗਏ ਬੁੱਚੜ, ਮਲੇਰਕੋਟਲੇ ਵੀ ਮਾਰੀਆਂ, ਅੰਮ੍ਰਿਤਸਰ ਵੀ ਗਊਆਂ, ਗਊ ਵੱਧ ਹੋਇਆ। ਸੋ ਫਿਰ ਰਾਮ ਸਿੰਘ ਬੋਈ ਸਭ ਜੀ ਜਬਹਿ ਹੀ ਹੋਈ। ਫਿਰ ਬਾਬਾ ਰਾਮ ਸਿੰਘ ਜੀ ਨੇ ਬੇੜਾ ਚੁੱਕਿਆ ਸੀ ਪ੍ਰਚਾਰ ਦਾ, ਪੂਰੀ ਰਹਿਤ ਮਰਜ਼ਾਦਾ ਵਿੱਚ ਕਹਿੰਦੇ ਰਹਿਤ ਰੱਖੋ ਆਪਣੀ, ਸਾਦਾ ਪਾਓ। ਸੋ ਕਿੱਧਰ ਤੁਰ ਪਏ ਹਾਂ ਤੁਸੀਂ, ਕੱਪੜਿਆਂ 'ਤੇ ਇੰਨਾ ਇੰਨਾ ਖਰਚ ਕਰਨ ਲੱਗ ਪਏ, ਖੱਦਰ ਦੇ ਪਾਓ ਕੱਪੜੇ, ਸਿੱਧੇ ਸਾਦੇ ਪਾਓ। ਸੋ ਆਪਣੀ ਰਹਿਤ ਮਰਜ਼ਾਦਾ ਰੱਖੋ ਤਨ ਦੀ ਮਨ ਦੀ। ਤਾਂ ਇਹਨਾਂ ਨੇ ਫਿਰ ਉਸ ਵੇਲੇ ਪ੍ਰਚਾਰ ਕੀਤਾ, ਬੋਈ ਬੀਜੀ ਫਿਰ ਸਿੱਖੀ ਹਰੀ ਕੀਤੀ ਸਬਜੀ, ਫਿਰ ਬੀਜੀ ਸਬਜੀ ਜਬਹਿ ਹੀ ਹੋਈ, ਫਿਰ ਹਰੀ ਭਰੀ ਹੋਈ ਜਦੋਂ ਸਿੱਖੀ ਪੰਜਾਬ ਵਿੱਚ।
1: ਭੰਗ ਪੀਣ ਵਾਲਿਆਂ ਖੋਈ ਜੋਈ ਸੁੱਟ ਪੈਲੀ ਸੀ।
0: ਅੰਮ੍ਰਿਤ ਵੇਲੇ ਉੱਠ ਕੇ ਨਹਾਉਣ ਲਾ ਤਾ ਹੀ ਸਾਰੇ ਖੂਹਾਂ ਤੋਂ ਪਾਣੀ ਕੱਢ ਕੱਢ ਕੇ, ਕਹਿੰਦੇ ਖੂਹ ਦੇ ਪਾਣੀ ਨਾਲ ਇਸ਼ਨਾਨ ਕਰੋ, ਕੇਸੀ ਨਹਾਵੋ, ਫਿਰ ਜੜੋ ਬੈਠੋ ਵੇਖਿਓ ਧਿਆਨ ਲੱਗਦਾ। ਗੁਰੂ ਨਾਨਕ ਦੇ ਸਿੱਖ ਹੋ ਤੁਸੀਂ। ਸੋ ਪ੍ਰਚਾਰ ਕੀਤਾ ਇਹਨਾਂ ਨੇ, ਭੰਗ ਪੀਣ ਵਾਲਿਓਂ ਖੋਈ ਜੋਈ ਸੁੱਠ ਪੈਦੀ ਸੀ। ਜਿਹੜੀ ਸੁੰਦਰ ਖੇਤ ਦੀ ਨਿਆਈ ਭੰਗ ਪੀਣ ਵਾਲਿਆਂ ਨੇ ਖਰਾਬ ਕਰ ਛੱਡੀ ਸੀ। ਸੌ ਛਕੋ ਇਹ ਨਹੀਂ ਹਟਾਉਂਦੇ ਸੀ ਅੰਗਰੇਜ਼ ਵੀ, ਭੰਗ ਪੀਣੋ ਪੀ ਲਓ, ਭੰਗ ਪੀ ਕੇ ਮਲੰਗ ਹੋਣ ਦਿਓ, ਫਿਰ ਨਹੀਂ ਲੜਨ ਜੋਗੇ ਰਹਿਣਗੇ। ਬਾਬਾ ਰਾਮ ਸਿੰਘ ਨੇ ਕਿਹਾ ਨਹੀਂ, ਬਿਲਕੁਲ ਨਹੀਂ, ਇਹ ਗਲਤ ਆ। ਨਾਮ ਦਾ ਨਸ਼ਾ ਹੋਣਾ ਚਾਹੀਦਾ ਭਾਈ ਤੁਹਾਨੂੰ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਸੌ ਨਾ ਰਾਮ ਰਸਾਇਣ ਜੋ ਰੱਤੇ ਨਾਨਕ ਸੱਚ ਅਮਲੀ। ਜਿਹੜੇ ਨਾਮ ਦੇ ਨਸ਼ੇ ਵਿੱਚ ਰੰਗੇ ਗਏ ਉਹ ਸੱਚੇ ਅਮਲੀ ਨੇ, ਉਹ ਫਿਰ ਲੱਥਦਾ ਨਹੀਂ ਨਸ਼ਾ ਐਸਾ, ਉਹ ਧਰਮ ਨਹੀਂ ਹਾਰਦਾ ਆਪਣਾ ਬੰਦਾ। ਦੂਜਾ ਤਾਂ ਨਸ਼ਾ ਪੀਣ ਵਾਲਾ ਸਭ ਕੁਝ ਹਾਰ ਜਾਂਦਾ। ਸੋ ਇਸ ਕਰਕੇ ਨਾ ਐਸਾ ਪ੍ਰਚਾਰ ਕੀਤਾ ਵੀ ਉਹ ਨਸ਼ਿਆਂ ਤੋਂ ਹਟਾ ਕੇ ਲੋਕਾਂ ਨੂੰ ਸੋਫੀ ਬਣਾ ਕੇ ਪੂਰੇ ਮਰਿਆਦਾ ਵਿੱਚ ਲਿਆ ਕੇ। ਸੋ ਇਹਨਾਂ ਨੇ ਮਨ ਦੀ ਤਨ ਦੀ ਮਰਿਆਦਾ ਫਿਰ ਕਾਇਮ ਕੀਤੀ। ਅਤੇ ਕਵੀ ਜੀ ਲਿਖ ਰਹੇ ਨੇ ਵੀ ਖੋਈ ਜੋਈ ਸੁੱਠ ਪੈਲੀ ਸੀ, ਜਿਹੜੀ ਭੰਗ ਪੀਣ ਵਾਲਿਆਂ ਨੇ ਐਵੇਂ ਖੋ ਛੱਡੀ ਸੀ ਸੁੰਦਰ ਪੈਲੀ ਦੀ ਨਿਆਈ, ਉਜਾੜ ਛੱਡੀ ਸੀ ਸਿੱਖੀ ਰੂਪੀ ਖੇਤੀ ਜਿਹੜੀ ਸੀ। ਬਾਬਾ ਰਾਮ ਸਿੰਘ ਜੀ ਹੁਣਾਂ ਨੇ ਮੂਹਰੇ ਲਾ ਕੇ ਪਿੰਡ ਪਿੰਡ ਪ੍ਰਚਾਰ ਕਰਕੇ ਅਤੇ ਇਹਨਾਂ ਨੇ ਫਿਰ ਉਹਨੂੰ ਨਵੇਂ ਸਿਰੋਂ ਬੀਜਿਆ ਅਤੇ ਹਰੀ ਭਰੀ ਕੀਤਾ। ਲਹਿਰ ਲਹਿ ਲਹਿਰਾਤ ਹੋਣ ਲੱਗ ਪਈ।
1: ਅਬ ਕਹੂੰ ਕਹੂੰ ਆਹੇ ਨੀਚੇ ਠੋਰੇ ਚਾਲੇ ਕਾਹੇ।
0: ਅਬ ਕਹੂੰ ਕਹੂੰ ਆਹੇ, ਹੁਣ ਕਹਿੰਦੇ ਜਦੋਂ ਮੈਂ ਵੇਖਦਾ ਮੈਂ ਕਿਤੇ ਕਿਤੇ ਆ। ਫਿਰ ਉਹਨਾਂ ਦਾ ਵੀ ਉਹਨਾਂ ਨੂੰ ਵੀ ਫੜ ਲਿਆ ਗਿਆ ਨਾ, ਉਕਿਆਂ ਨੇ ਬੁੱਚੜ ਵੱਢ ਦਿੱਤੇ। ਕਹਿੰਦੇ ਇਹ ਨਹੀਂ ਹੋਣ ਦੇਣਾ, ਫਿਰ ਵੱਢ ਦਿਓ ਇਹਨਾਂ ਨੂੰ। ਫਿਰ ਉਹ ਬੁੱਚੜ ਜਿਹੜੇ ਸੀ ਜਦੋਂ ਵੱਡੇ ਸਾਧ ਸੰਗਤ ਜੀ ਨਾਮ ਧਾਰੀਆਂ ਨੇ, ਫਿਰ ਅੰਗਰੇਜ਼ਾਂ ਦੇ ਕੰਨ ਖੜ੍ਹੇ ਹੋ ਗਏ ਇਹਨਾਂ। ਫਿਰ ਉਹਨਾਂ ਨੂੰ ਫੜ ਫੜ ਕੇ ਸਜਾਵਾਂ ਦਿੱਤੀਆਂ, ਕਾਲੇ ਪਾਣੀ 70 ਕੂਕੇ ਜਿਹੜੇ ਸੀ ਉਹ ਉਡਾ ਦਿੱਤੇ ਸੀ ਤੋਪਾਂ ਦੇ ਅੱਗੇ ਖੜਾ ਕੇ। ਪਰ ਉਹਨਾਂ ਵੀ ਐਡੇ ਪੱਕੇ ਸੀ ਬਾਬੇ ਰਾਮ ਸਿੰਘ, ਉਹਨਾਂ ਕਿਸੇ ਨੇ ਨਹੀਂ ਕਿਹਾ ਵੀ ਅਸੀਂ ਗਲਤੀ ਮੰਨਦੇ ਹਾਂ ਆਪਦੀ। ਮੂਹਰੇ ਹੋ ਇੱਕ ਦੂਜੇ ਤੋਂ ਅੱਗੇ ਹੋ ਖੜ ਖੜ ਕੇ ਉੱਡੇ ਸੀ। ਪਿੱਛੇ ਵੀ ਪ੍ਰਸੰਗ ਆਇਆ ਮਲੇਰਕੋਟਲੇ ਕੋਲ, ਸੋ ਮਲੌਦ ਕੋਲ ਘੇਰ ਲਿਆ ਸੀ ਫਿਰ ਉਹਨਾਂ ਨੂੰ। ਅਤੇ ਬਾਬੇ ਰਾਮ ਸਿੰਘ ਨੂੰ ਫੜ ਕੇ, ਮੁਖੀ ਇਹਨਾਂ ਦਾ ਇਹ ਆ, ਉਹਨੂੰ ਫੜ ਕੇ ਅਤੇ ਕਾਲੇ ਪਾਣੀ ਭੇਜ ਦਿੱਤਾ ਸੀ, ਉੱਥੇ ਹੀ ਉਹਨਾਂ ਦਾ ਦੇਹਾਂਤ ਹੋ ਗਿਆ। ਸੋ ਇਸ ਤਰ੍ਹਾਂ 1879 ਦੇ ਵਿੱਚ। ਸੋ ਉਸ ਤੋਂ ਬਾਅਦ ਫਿਰ ਜਿਹੜੀ ਇਹ ਸਿੱਖੀ ਸੀ ਫਿਰ ਪ੍ਰਤਾਪ ਫਿਰ ਥੱਲੇ ਹੋ ਗਿਆ ਅਤੇ ਦੂਜੇ ਮਹਾਂਪੁਰਸ਼ 'ਤੇ ਆ ਗਏ ਸੀ ਸੱਚੇ ਪਾਤਸ਼ਾਹ ਦੀ। ਇਹਨਾਂ ਨੂੰ ਫਿਕਰ ਆ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ। 1866 ਈਸਵੀ ਵਿੱਚ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਦਾ ਜਨਮ ਹੋ ਗਿਆ ਸੀ ਇੱਧਰ ਚੀਮੇ ਪਿੰਡ ਵਿੱਚ, ਜ਼ਿਲ੍ਹਾ ਸੰਗਰੂਰ, ਪੁੱਗੀ ਹੋਈ ਆਤਮਾ ਬ੍ਰਹਮ ਗਿਆਨੀ। ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਵੀ ਆ ਗਏ ਸੀ, ਜਿਹੜੀ ਹੁਣ ਤੱਕ ਭਿੰਡਰਾਂ ਵਾਲੀ ਸੰਪਰਦਾ ਨੇ ਕਿੰਨਾ ਪ੍ਰਚਾਰ ਕੀਤਾ, ਇੱਥੋਂ ਤੱਕ ਜਿਹੜੀ ਸਿੱਖੀ ਲਹਿਰ ਦੀ ਹੈ, ਸ਼ਹੀਦਾਂ ਸ਼ਹੀਦੀਆਂ ਹੋਣ ਕਰਕੇ ਨਿਸ਼ਾਨ ਸਾਹਿਬ ਗੱਡੇ ਗਏ ਨੇ। ਸੋ ਉਹ ਮਹਾਂਪੁਰਸ਼ ਬਾਬਾ ਸੁੰਦਰ ਸਿੰਘ ਜੀ ਬ੍ਰਹਮ ਗਿਆਨ, ਹੋਰ ਵੀ ਦੁਆਬੇ ਵਿੱਚ ਵੀ ਹਰਖੋਵਾਲ ਵਾਲੇ ਮਹਾਂਪੁਰਸ਼ ਬਾਬਾ ਜਵਾਲਾ ਸਿੰਘ ਜੀ ਵਰਗੇ ਇਹ ਆ ਗਏ ਸਨ ਸਿੱਖੀ ਨੂੰ ਹਰਿਆਂ ਭਰਿਆਂ ਕਰਨ ਵਾਲੇ। ਸਿੱਖੀ ਬਾਗ ਦੇ ਮਾਲੀ ਸੱਚੇ ਪਾਤਸ਼ਾਹ ਨੇ ਭੇਜ ਦਿੱਤੇ ਸੀ, ਪੰਪਰ ਛੋਟੇ ਸੀ ਉਦੋਂ ਅਜੇ। ਅਤੇ ਉਹ ਜਿਹੜਾ ਸਮਾਂ ਸੀ ਬਾਬੇ ਰਾਮ ਸਿੰਘ ਤੋਂ ਬਾਅਦ ਜਦੋਂ ਉਹਨਾਂ ਨੂੰ ਫੜ ਲਿਆ ਗਿਆ, ਅਬ ਕਹੂੰ ਕਹੂੰ ਆਹੇ ਨੀਚੀ ਠੋਰਾਂ ਚਲਕਾ ਹੇ, ਅਤੇ 90 ਦੇ ਕਰੀਬ ਫਿਰ 1800 ਆਉਂਦੇ, ਹੁਣ ਕਿਤੇ ਕਿਤੇ ਹੈ ਜੀ ਅਬ ਕਹੂੰ ਕਹੂੰ ਆਹੇ, ਹੁਣ ਕਿਤੇ ਕਿਤੇ ਹੈ ਸਿੱਖੀ ਨੀਚੀ ਠੋਰਾਂ ਚਲਕਾਹੇ, ਨੀਵੇਂ ਜਿਹੜੇ ਗਰੀਬ ਨੇ ਨਾ ਵਿਚਾਰੇ ਉਹਨਾਂ ਦੇ ਕੋਲ ਝਲਕਾਂ ਮਾਰਦੀ ਆ ਕਿਤੇ ਕਿਤੇ।
1: ਪ੍ਰੇਮ ਨੇਮ ਬਰ ਨਾਹੀ ਆ ਤੇ ਥਈ ਮੈਲੀ ਸੀ,
0: ਪਰ ਉਹਨਾਂ ਕੋਲ ਪ੍ਰੇਮ ਤੇ ਨੇਮ ਨਹੀਂ ਸੀ ਗਰੀਬ ਸਿੱਖਾਂ ਕੋਲ। ਪ੍ਰੇਮ ਤੇ ਨੇਮ ਬਾਰ ਨਾਹੀ, ਪ੍ਰੇਮ ਤੇ ਨੇਮ ਰੂਪੀ ਪਾਣੀ ਨਹੀਂ ਸੀ ਉਹਨਾਂ ਕੋਲ, ਤਾਂ ਕਰਕੇ ਉਹਨਾਂ ਦੀ ਸਿੱਖੀ ਬਹੁਤੀ ਉੱਜਲ ਨਹੀਂ ਹੋਈ, ਮੈਲੀ ਜੀ ਰਹੀ।
1: ਪਾਲਕ ਪੁਜਾਰੀ ਗੁਰਦੁਆਰੀ ਇੱਥੇ ਕਾਰਵਾਰੀ।
0: ਸੋ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਉੱਤਰਾ ਚੜ੍ਹਾ ਇਹ ਹੁੰਦੇ ਰਹੇ ਨੇ। ਉਸ ਤੋਂ ਬਾਅਦ ਅੰਗਰੇਜ਼ਾਂ ਨੇ, ਉਹਨਾਂ ਨੂੰ ਵੀ ਪਤਾ ਸੀ ਵੀ ਜੇ ਧਰਮ ਇਹਨਾਂ ਦਾ ਉੱਚੇ ਹੋ ਗਿਆ ਫਿਰ ਪਹਿਲਾਂ ਫਿਰ ਨਹੀਂ ਇਹ ਹਾਰਨੇ ਸਿੱਖ। ਗੁਰਦੁਆਰਿਆਂ 'ਤੇ ਵੀ ਫਿਰ ਕਬਜ਼ੋ ਇਹ ਮਹੰਤਾਂ ਨੂੰ ਖੁੱਲ੍ਹ ਦਿੱਤੀ, ਉਹ ਜਿਹੜੇ ਉਦਾਸੀ ਸੰਤ ਸੀਗੇ ਵਿਗੜ ਗਏ, ਜਿਵੇਂ ਉਹਨਾਂ ਜੀਵਨ ਸ਼ੈਲੀ ਵਿਗੜੀ। ਜੇ ਕੋਈ ਸਿੰਘ ਸੀ ਚੜ੍ਹਦੀ ਕਲਾ ਵਾਲੇ ਕਿਤੇ ਕਿਤੇ ਪ੍ਰਪੱਕ, ਉਹਨਾਂ ਨੂੰ ਉਹਨਾਂ ਨੇ ਕੱਢ ਦਿੱਤਾ। ਜੇ ਉਹ ਸ਼ਿਕਾਇਤ ਲਾਉਂਦੇ ਸਰਕਾਰੀ ਦਰਬਾਰੇ, ਉਹਨਾਂ ਸੁਣਵਾਈ ਨਹੀਂ ਸੀ, ਮਹੰਤਾਂ ਦੀ ਸੁਣਵਾਈ ਸੀ, ਉਦਾਸੀ ਸਾਧੂਆਂ ਦੀ, ਜਿਨ੍ਹਾਂ ਨੂੰ ਫਿਰ ਪੰਥ ਨੇ ਜਦੋਂ ਇਹ ਬਲ ਮਹਾਂਪੁਰਸ਼ ਬਲਵਾਨ ਹੋ ਗਏ, ਫਿਰ ਸਿੰਘ ਸਭਾ ਲਹਿਰਾਂ ਬਣੀਆਂ ਅਤੇ ਫਿਰ ਉਹਨੂੰ ਕੱਢਿਆ ਸਾਕੇ ਹੋਏ ਨਨਕਾਣਾ ਸਾਹਿਬ ਦਾ, ਕਿ 1920-21 ਦੇ ਵਿੱਚ ਜਾ ਕੇ ਗਾਂਹ ਜਾ ਕੇ। ਸੋ ਇਸ ਤਰੀਕੇ ਨਾਲ ਇੱਕੋ ਸਮਾਂ ਸੀ ਜਦੋਂ ਪੂਰਾ ਜ਼ੋਰ ਪੈ ਗਿਆ, ਸਿੱਖੀ ਜਿਹੜੀ ਸਿੱਖੀ ਰੂਪੀ ਪੈਲੀ ਜਿਹੜੀ ਸੀ ਉਹ ਦਬਾ ਦਿੱਤੀ ਸੀ। ਉਸ ਸਮੇਂ ਦਾ ਇਹ ਕਵੀ ਜੀ ਦੇ ਰਹੇ ਨੇ ਸਾਰਾ ਹਾਲ ਆਪਣੇ ਸਾਹਮਣੇ। ਸੋ ਇੱਥੇ ਸਮੇਂ ਦੀ ਸਮਾਪਤੀ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸੁਮਤ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣੇ ਆਈ ਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕੇ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਚਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖੋ ਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਤੂੰ ਠਾਕੁਰੋ ਤੁਮ ਪਹਿਰ ਜੀਓ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਣਾਏ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦਾ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲਾ।

ਵੀ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਪਹਾਈ ਸਤਿਗੁਰ ਪੂਰਾ ਭੇਟਿਆ ਜਨ ਬੰਤ ਬਨਾਈ ਰਾਮ ਨਾਮ ਔਖਦ ਦੀਆ।

ਸਭ ਭਏ ਸਹਾਇ। ਸਲੋਕਾ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤਾਣਾ ਹੋਣਾ ਤੂਣ ਹੈ ਛੁੱਟ ਹੈ ਨਿਕਟ ਨਾ ਜਾਈ ਅਹ ਦੂਤ। ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋਠ ਨੀਤ ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਾਖੀ ਹੈ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵ ਹੋ ਸੋਹੇਲਾ ਸਿਵਰੇ ਹੋ ਸਿਰਜਣ ਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹੇਲਾ ਹੋ ਵਾਰੀ ਜਿਤ ਸੋਹੇਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀ ਅੜੇ ਸੰਭਾਲੀਅਨ ਦੇਖੈ ਗਾ ਦੇਵਣ ਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਮਨ ਸੰਭਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸੱਜਣ ਸੀ ਸੜੀਆ ਜੋ ਹੋਵੇ ਸਾਹਿਬ ਸਿਉ ਮੇਲ ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਾਨਾ ਸੱਦਣ ਹਾਰਾ ਸਿਮਰੀ ਹੈ ਨਾਨਕ ਸੇ ਦੇਹ ਆਵਾਨਾ। ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸਾ ਗੁਰ ਗੁਰੇ ਕੋਵੇ ਸਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਸੋਏ ਰਹਾਓ। ਵਿਸੋਏ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਸ ਰਬ ਚੰਦ ਦੀਪ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾਨ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨਨਾਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧੇ ਵਿਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਪਾਰਿੰਗ ਕਾਉ ਹੋਏ ਜਾ ਤੇ ਤੇਰਾ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਲਿਵ ਮੰਡਲ ਮੰਡਾ ਹੇ।

ਤਿਨੇ ਅੰਤਰ ਹਉਂ ਮੈਂ ਕੰਡਾ ਹੈ। ਜੋ ਜੋ ਚਲ ਹੈ ਚੁੱਭੈ ਦੁੱਖ ਪਾਵ ਹੈ, ਜਮਕਾਲ ਸਹ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹਲਾ ਪੰਜਵਾ, ਕਰੋ ਬੇਨੰਤੀ ਸੁਣਹੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲਹੋ ਹਰ ਲਾਹਾ, ਅੱਗੇ ਬਸਨ ਸੁਹੇਲਾ। ਔਧ ਘਟੈ ਦਿਨ ਸਰੈਣਾਰੇ, ਮਨ ਗੁਰਮਿਲ ਕਾਜ ਸੁਵਾਰੇ ਰਹਾਉ। ਇਹੋ ਸੰਸਾਰ ਬੇਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪੀਆ ਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕਉ ਆਏ ਸੋਈ ਬਿਹਜ ਹੋ, ਹਰ ਗੁਰ ਤੇ ਮਨ ਹੈ ਬਸੇਰਾ। ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ, ਬੋਹਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਬਿਧਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਕਾ ਕਰ ਸੰਤਨ ਕੀ ਧੂਰੇ। ਅੰਤਰ ਜਾਮੀ ਪੁਰਖ ਬਿਧਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋ

ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ

ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨ ਹੋਵਈ ਜੇ ਲਾਇਨ ਹਲ ਵਿਤਾਰ ਭੁੱਖੇ ਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਪਹਾੜ ਸਹਿਸਿਆਣ ਭਲਕ ਹੋਏ ਤਾਂ ਕਮਤਲਾ ਨਾਲ ਕਿਰਚਿਆਰਾ ਹੋਈ ਹੈ ਕਿਰਕੂੜਾ ਟੁੱਟਾ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਰੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਇੱਕ ਨਾ ਹੁਕਮੀ ਬਖਸੀਸੇ ਇੱਕ ਹੁਕਮੀ ਸਦਾ ਭੁਆਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁੱਝਾ ਤਾਂ ਹੋ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣਾ ਨੀ ਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੁ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥ ਨ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਖਸਿਆ ਵੇ ਪ੍ਰਵਾਹੁ ਸਾਚਾ ਸਾਹਿਬ ਸਾਚ ਨਾਈ ਭਾਖਿਆ ਭਾਉ ਪਾ ਰੱਖਿਆ ਹੈ ਮੰਗਾ ਹੈ ਦੇਹ ਦੇਹ ਦਾਤ ਕਰੀ ਦਾਤਾਰ ਫੇਰ ਕੇ ਅੱਗੇ ਰੱਖੀ ਅੱਜ ਦਿਸਾ ਦਰਬਾਰ ਮਾਂ ਹੋ ਕੇ ਬੋਲਣ ਬੋਲੀ ਆ ਜਿਸਨੂੰ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਕ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸੁਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਅਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁੜੀਐ ਮਰ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਥਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜੇ ਭਾਵਾ ਬਿਨ ਪਾਣੀ ਕੇ ਨਹਾਈ ਕਰੇ ਜੇਤੀ ਸਿਰ ਟੋਪਾਈ ਵੇਖਾ ਬਿਨ ਕਰਮਾ ਕੀ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜਪਚਾਰੇ ਯਾਰ ਜਾਂ ਹੋਰ ਦਿਸੋਣੀ ਹੋਏ ਨਵਾਂ ਕੰਡਾ ਵਿੱਚ ਜਾਣੀ ਨਾਲ ਚੱਲਾ ਸਭ ਕੋਈ ਚੰਗਾ ਨਾ ਉਰਖਾਇ ਕਾ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨੇ ਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇ ਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਧਵਲੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਣ ਸਕਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਾ ਲਾਹਣਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਅਹਿਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਬਾਣ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾ ਕੇ ਗਾਹਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵਸ ਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛਾ ਪਿਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਈ ਮੰਨਾ ਮਾਰਗ ਠਾਕ ਨ ਪਾਏ ਮੰਨਾ ਪਤਸਮ ਪ੍ਰਗਟ ਜਾਏ ਮੰਨਾ ਮਗਨ ਚੱਲਾ ਪੰਥ ਮੰਨਾ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਈ ਮੰਨਾ ਪਾਵਹਿ ਮੁਖ ਦੁਆਰ ਮੰਨਾ ਪਰਵਾਰਾ ਸਾਧ ਹਰ
ਮਨਤਰਾ ਤਾਰੇ ਗੁਰਸਿੱਖ ਮਨਾ ਨਾਨਕ ਭਵੈ ਨਾ ਭੇ ਕੈਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ। ਜਾਣੈ ਮਨ ਕੋਈ ਮੰਨੈ ਪਾਵੈ ਮੁਕਤ ਮੰਨੈ ਮਾਰਗ ਠਾਕਨ ਪਾਏ ਮੰਨੈ ਪਤਸੁ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ। ਮੰਨੈ ਪਾਵੈ ਮੁਕਤ ਦਵਾਰ ਮੰਨੈ ਪਰਵਾਰ ਸਾਧ ਮੰਨੈ ਤਰਾ ਤਾਰ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਹੈ ਦੁਰਗਹਿ ਮਾਨ ਪੰਚੇ ਸੋਹੈ ਹੈ ਦਰ ਰਾਜਾਨ ਪੰਚਾਂ ਕਾ ਗੁਰੀਕ ਧਿਆਨ ਜੀ ਕੋ ਕਹਿ ਕਰਾ ਵਿਚਾਰ ਕਰਤੇ ਕਹਿ ਕਰਣਾ ਨਾਹੀ ਸਮਾਰ ਧਾਵਲ ਧਰਮ ਦਇਆ ਕਾ ਪੂਤ ਸੰਤੋਖ ਤਾ ਪ੍ਰਕਿਆ ਜਿਨ ਸੂਤ ਜੇ ਕੋ ਬੁੱਝਿਆ ਹੋਵੈ ਸਚਿਆਰ ਤਬਲਾ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀ ਅਜਾਤ ਰੰਗਾ ਕੇ ਨਾਮ ਹੋ ਸਭਨਾ ਲਿਖਿਆ ਬੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੇਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਹਾ ਉਦਾ ਅਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਕਸਾਰ ਅਸੰਖ ਮੋਲ ਲਾਇ ਤਾਰੂ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮ ਨਿਰੰਕਾਰ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਸੰਖ ਗੜਬੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਭਾਖਾਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮ ਨਿਰੰਕਾਰ ਅਸੰਖ ਨਾਭ ਅਸੰਖ ਥਾਭ ਅਗਮ ਅਗਮ ਸੰਖ ਲੋ ਸੰਕਾਹ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਹ ਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਕਰਾਸਰ ਸੰਯੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹਿ ਜੇ ਪਰਮਾਹੀ ਤਿਪ ਤਿਪਾਹੀ ਜੀਤਾ ਕੀਤਾ ਤੀਤਾ ਨਾਓ ਨਾਵੈ ਨਾਹੀ ਕੋ ਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੋਖੇ ਹੇ ਮੁਤਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰਨਾ ਲਿਖਲਾ ਜਾਹੋ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮ ਆਵੋ ਹੋ ਜਾਓ ਤੀਰਥ ਦਇਆ ਦਾਦਾ ਨੂੰ ਜੇ ਕੋ ਪਾਵੈ ਤਿਲਕਾ ਮਾਣ ਤੀਰਥ ਤਪ ਦਇਆ ਦਤ ਦਾਨੋ ਜੇ ਕੋ ਪਾਵੈ ਤਿਲਕਾ ਮਾਣ ਸੁੜਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਤ ਮਨ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨ ਹੋਏ ਸਵਾਸਤਾਤ ਬਾਣੀ ਬ੍ਰਹਮਾਉ ਸਤ ਸੋ ਹਣ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਹਿਤੀ ਬਾਹੁ ਕਵਣ ਜਿਤ ਹੋਵਾ ਆਕਾਰ ਵੇਲ ਨ ਪਾਈਐ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨ ਪਾਇਓ ਕਾਦੀ ਆ ਜੇ ਲਿਖਣ ਲੇਖ ਕੁਰਾਣ ਥਿਤ ਵਾਰਨਾ ਜੋਗੀ ਜਾਣਾ ਰੁਤਮਾ ਹੁ ਨ ਕੋਈ ਜਾਂ ਕਰਤਾ ਸ੍ਰਿਟੀ ਕੋ ਸਾਜੇ ਆਪੇ ਜਾਣਾ ਸੋਈ ਕਿਉਂ ਕਰੇ ਆਖਾ ਕਿਪਸਾ ਲਾਹੀ ਕਿ ਵਰਨੀ ਕਿਵ ਜਾਣਾ ਕਿ ਵਰਨੀ ਕਿਉਂ ਜਾਣਾ ਨਾਨਕੇ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੂ ਜਾਣਾ ਅੱਗਾ ਗਿਆ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਸ ਆਗਸ ਓੜਕ ਓੜਕ ਭਾਲ ਥੱਕੇ ਵੇਦ ਕਹਿਣਕ ਬਾਤ ਸਹਿਸ ਅਠਾਰਾਂ ਕਹਿਣ ਤੇ ਵਾਸਲ ਅਖਤਾਤ ਲੇਖਾ ਹੋ ਤਾਂ ਲਿਖਿਆ ਲੇਖਾ ਹੋ ਵਿਨਾਸ ਨਾਨਕ ਵੱਡਾ ਆਖੀ ਆਪੇ ਜਾਣਾ ਆਪ ਸਾਲਾਹੀ ਸਾਲਾਹੇ ਤੀ ਸੁਰਤ ਨ ਪਾਈਆ ਨਦੀਆ ਤੈ ਵਾਹਾ ਪਵਹ ਸੁਮੰਦ ਨ ਜਾਣੀਆ ਹੈ ਸੁਮੰਦ ਸਾਹ ਸੁਲਤਾਨ ਗ੍ਰਹਿ ਸਿੱਤੀ ਮਾਲ ਧਨ ਕੀੜੀ ਤੁਲ ਨ ਹੋਵਣੀ ਜੇ ਤਿਸ ਮਨ ਹੁਣਾ ਵਿਸਰੈ
ਅੰਤ ਨ ਸਿਪਤੀ ਕਹਿਣ ਅਨੰਤ, ਅੰਤ ਨ ਕਰਣਾ ਦੇਣ ਅੰਤ, ਅੰਤ ਨ ਵੇਖਣ ਸੁਣਨ ਅਨੰਤ, ਅੰਤ ਨ ਜਾਪਿਆ ਕਿਆ ਮਨ ਮੰਤੇ, ਅੰਤ ਨ ਜਾਪਿਆ ਕੀਤਾ ਆਕਾਰ, ਅੰਤ ਨ ਜਾਪਿਆ ਪਾਰਾ ਵਾਰ, ਅੰਤ ਕਾਰਨ ਕੀਤੀ ਬਿਲਾਹੀ, ਤਾਂ ਕਿ ਅੰਤ ਨ ਪਾਏ ਜਾਹੀ, ਅੰਤ ਨ ਜਾਣੈ ਕੋਈ, ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾ ਹੋਏ, ਬੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੈ ਸੋਏ।

ਮੰਗਾ ਹਜੂਰ ਅਪਾਰੂ ਕਿਤੇ ਅਗਣਤ ਨਹੀਂ ਵਿਚਾਰੂ ਕਿਤੇ ਖਪ ਟੁੱਟਾ ਹੈ ਕਾਰ ਕਿਤੇ ਲੈ ਲੈ ਮੁਕਰ ਪਾਹੀ ਕਿਤੇ ਮੂਰਖਾ ਹੀ ਖਾਹੀ ਕਿਤੇ ਅਦੁੱਖ ਭੋਗ ਸਦ ਮਾਰ ਇਹ ਭੇਦਾ ਤੇਰੀ ਦਾਤਾਰ ਬੰਦ ਕਲਾਸੀ ਭਾਣਾ ਹੋਏ ਹੋ ਰੱਖ ਨ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣਨ ਜਿੱਤੀ ਆ ਮੋਹ ਖਾਏ ਆਪੇ ਜਾਣਾ ਆਪੇ ਦੇ ਆਖੇ ਹੈ ਸੇ ਪਹਿ ਕੇ ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਮੁੱਲ ਗੁਣ ਮੁਲਵਾ ਪਾਰ ਮੁਲਵਾ ਪਾਰੀ ਮੁਲ ਭੰਡਾਰ ਮੁਲਿਆ ਵਹਿ ਮੁੱਲਾ ਜਾਹੀ ਮੁਲ ਭਾਏ ਮੁੱਲਾ ਸਮਾਹੀ ਮੁਲ ਧਰ ਮੁਲ ਦੀ ਬਾਣ ਮੁਲ ਤੁਲ ਮੁਲ ਪ੍ਰਵਾਣ ਮੁਲ ਬਖਸੀਸ ਮੁਲ ਨਿਸ਼ਾਨ ਮੁੱਲ ਕਰ ਮੁਲ ਫਰਮਾਣ ਮੁੱਲਾ ਮੁਲ ਆਖੇ ਨਾ ਜਾਏ ਆਖੇ ਕਰੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਬ ਕੇ ਆਣ ਆਖੇ ਬ੍ਰਹਮੇ ਆਖੇ ਇੰਦੁ ਆਖੇ ਗੋਪੀ ਤਿਆ ਗੋਬਿੰਦ ਆਖੇ ਇਸਰੇ ਆਖੇ ਸਿੱਧੋ ਆਖੇ ਕੀਤੇ ਕੀਤੇ ਬੁੱਧੋ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਣ ਸੇਵ ਕਿਤੇ ਆਖੇ ਆਖਣ ਪਾਹੀ ਕਿਤੇ ਕਹਿ ਕਹੇ ਉੱਠ ਉੱਠ ਜਾਹੀ ਇੱਥੇ ਕੀਤੇ ਹੋਰ ਕ੍ਰਹਿਤਾ ਆਖਣ ਸਕਹਿ ਕੇ ਜੇਵਣ ਭਾਵੇ ਤੇਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੇ ਬੁਲ ਵਿਗਾੜੂ ਤਲ ਕੇ ਅਸਰ ਗਾ ਵਾਰਾ ਗਾ ਵਾਰੂ ਸੋ ਦਰ ਕੇ ਹਸੋ ਕਰਕੇ ਹਾਜਤ ਬੈਸਰ ਬਸਮਾਲੇ ਵਾਜੇ ਨਾਦ ਅਨੇਕਾ ਸੰਖਾ ਕਿਤੇ ਬਾਵਣ ਹਾਰੇ ਕਿਤੇ ਰਾਗ ਭਰੀ ਸਿਉ ਕਹੀਣ ਕਿਤੇ ਗਾਵਣ ਹਾਰੇ ਗਾਵੇ ਤੁਹਾਨੂੰ ਪਾਵਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਹੈ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਹਿੰਦਾਂ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਹੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸਿਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀ ਅਮਨ ਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤਨੂ ਪਾਏ ਤੇਰੇ ਅਸੜ ਤੀਰਥ ਨਾਲੇ ਗਾਵਹਿ ਜੋਧ ਮਹਾ ਬਲਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤਦਨੂੰ ਗਾਵਹਿ ਜੋਤ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮਠ ਤਨਿਆਵ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜਾਨ ਜਾਸੀ ਰਤਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਘਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸਰਮ ਪਤਝੋਲੀ ਧਿਆਨ ਕੀ ਕਰਹਿ ਬੇਭੂਤੈ ਕਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ।

अनाहत जुग जुग एको वेश। आसन लो लोए पंडार जो किच पाया सो एका बार, कर कर विखा सृजनहार, नानक सच्चे की साची कारू। आदेश तसा आदेश आद अनिल अनाद अनाहत जुग जुग एको वेश। एक दूजी बहु लख हो हे लख हो वै लख वीस लख लख एड़ा आखे एक नाम जगदीश है। ਇਹ ਤਰਾਖਪਤ ਪੌੜੀਆ ਚੜੀਆ ਹੋਏ ਅੱਕੇ ਸੋ ਸੁਣ ਗੱਲਾਂ ਆ ਕਾਸ ਕੀਟਾਂ ਆਈ ਰੀ ਸੋ ਨਾਨਕ ਨਦਰੀ ਪਾਈ ਆਏ ਕੂੜੀ ਕੂੜਾ ਠੀਸ। ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਹੈ ਜੋਰ, ਜੋਰ ਨਾ ਰਾਜ ਬਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ। ਜਿਸ ਹੱਥ ਜੋਰ ਕਰ ਵਿਖੈ ਸੋਏ, ਨਾਨਕ ਉੱਤਮ ਨੀਚ ਨ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਾਵਣ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕਾ ਅਨੰਤ। ਕਰਮੀ ਕਰਮੀ ਹੋਏ ਵਿਚਾਰੂ, ਸੱਚਾ ਆਪ ਸੱਚਾ ਦਰਬਾਰੂ। ਤੈ ਸੋਹਣ ਪੰਜ ਪਰਵਾਰ, ਨਦਰੀ ਕਰਮ ਪਵੈ ਨੀਸਾਣ।

ਮਹੇ ਸੋ ਕੀਤੇ ਬਰਮੇ ਘੜ ਘੜੀਆ ਰੂਪ ਰੰਗ ਕੇ ਵੇਸ ਕੀਤੀ ਅਕਰ ਭੂਮੀ ਮਿਰ ਕੀਤੇ ਕੀਤੇ ਤੂੰ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦ ਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਅਖਾਣੀ ਕੀਤੀ ਬਾਣੀ ਕੀਤੀ ਪਾਤ ਨਰਿੰਦ ਕੀਤੀ ਅਸੁਰਤੀ ਸੇਵਕ ਕੀਤੇ ਨਾਨਕੇ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਟ ਆਨੰਦ ਸਰਮਖੰਡ ਕੀ ਬਾਣੀ ਰੂਪ ਤਿਥੈ ਘੜ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਪਿਛਾ ਪਛਤਾਈ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸਦਾ ਸਦਾ ਕੀ ਸਦ ਕਰਮਖੰਡ ਕੀ ਬਾਣੀ ਜੋਰ ਤੈ ਹੋਰ ਨਾ ਕੋਈ ਹੋਰ ਤੈ ਜੋਧ ਮਹਾਬਲਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਕਥ ਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਿਨਕਾ ਰਾਮ ਵਸੈ ਮਨ ਮਾਹੇ ਤੈ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੀ ਕੋ ਕਥਾ ਤੈ ਅੰਤ ਨ ਅੰਤ ਤਿਥੈ ਲਓ ਅਲੋ ਆਕਾਰੂ ਜਿਵ ਜਿਵ ਹੁਕਮ ਤਵੈ ਤਵਕਾਰੂ ਵੇਖਿਆ ਵਿਖਸੈ ਕਰ ਵਿਚਾਰੂ ਨਾਨਕ ਕਥਨਾ ਕਰੜਾ ਸਾਰ ਜਾਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਾਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ।

ਦੁਇਦਾਈ ਦਾਇਆ ਕੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੈ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈਨ ਛੰਦ ਤੈ ਪ੍ਰਸਾਦ ਚੱਕਰ ਚਿਹਨ ਅਰ ਬਰਣ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰੜੇ ਭੇ ਕੋ ਕਹਿਣ ਸਿਖਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤ ਤੋਚ ਕਹੀ ਜਾਇ ਕੋਟਿੰਦਰ ਇੰਦਰਾਨ ਸਾਹਿ ਸਾਹਣ ਗਣਜੈ ਤ੍ਰਿਭਵ ਮਿਹਿ ਬਹੁ ਸੁਰ ਨਰੋ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਬ ਨਾਮ ਕਥ ਕਵਨ ਕਰਮ ਨਾਮ ਬਰਣਤ ਸੁਮਤ ਪੁਜੰ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲਿਖੇ ਨਮਸਤੰਗ ਕਾਇ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ।

ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਭੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਚੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦਾਰੇ ਨਮਸਤੰਗ ਪਾਰੇ ਨਮਸਤੰਗ ਸੇਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਥਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਭਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸ੍ਰਮੇ ਨਮਸਤੰਗ ਜਰਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਦਬੇ ਨਮਸਤੇ ਦੇ ਸਿੰਘ ਦੇ ਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮ ਸਰਬ ਖਾਪੇ ਨਮ ਸਰਬ ਤਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸਰਬ ਬਨਮੇ ਨਮੋ ਸਰਬ ਗਾਉਣੇ ਨਮ ਸਰਬ ਭਾਉਣੇ ਨਮ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਭਰਣੇ ਨਮਸਤੰਗ ਮਰਣੇ ਨਮਸਤੰਗ ਜਰਾਨ ਨਮਸਤੰਗ ਕਰਤਾਰਨ ਨਮੋ ਸਰਬ ਧੰਦੇ ਨਮੋਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਨਮਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖ ਨਮੋ ਸਰਬ ਪੋਖ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂਹੈ ਲਿਖੈ ਭੀਖੈ ਨਾਮ ਹੈ ਕਾਮ ਹੈ ਤੇ ਹੈ ਭੇ ਹੈ ਜੀਤੈ ਪੀਤੈ ਤਰਮਾਨ ਹੈ ਨਧਾਨ ਹੈ ਤਰਵਰਗਿਆ ਸਰਗਿਆ ਨੀਲੇ ਹੈ ਨਾਦਿਆਂ ਜੇ ਹੈ ਜਾਦ ਹੈ ਅਜਨਮ ਹੈ ਵਰਣ ਹੈ ਭੂਤੈ ਭਰਣੈ ਅਗੰਜ ਹੈ ਭਾਜਿਆ ਝੂਜਿਆ ਝਾਜਿਆ ਅਮੀਕੈ ਰਵੀਕੈ ਧਾਂਦੈ ਬਾਂਧਿਆ ਨਿਰਭੂਜ ਹੈ ਸੂਜ ਹੈ ਕਾਲ ਹੈ ਜਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕੈ ਨਰਸੀ ਕੈ ਨਿਰਲੰਭ ਹੈ ਸਮ ਹੈ ਗਮ ਹੈ ਜਮ ਹੈ ਭੂਤੈ ਸੂਤੈ ਅਲੋਕੈ ਸੋਕੈ ਕਰਮੈ ਭਰਮੈ ਤਾ ਜੀਤੈ ਭੀਤੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਯਤ ਛੰਦ ਚਤ ਨਮੋ ਸਰਮਾਨੇ ਸਮਸਤ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮ ਸਰਪਾਲੇ ਨਮ ਸਰਬ ਗੌਣੇ ਨਮ ਸਰਭਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਕੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕ ਅੰਗ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰਗ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਬਿਰਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕੁਰੂ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁਰ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸ਼ਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ

ਗੰਜੇ ਅਗਾ ਦੇ ਸੁਭੰ ਸੁਰਭਾਗੇ ਸੁਸਰਭਾ ਅਨੁਰਾਗੇ ਤਿਰ ਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਕਿ ਨਰਕੁ ਪ੍ਰਣਾਸੈ ਪ੍ਰਤੀਲ ਪ੍ਰਵਾਸੈ ਨਿਰੁਕਤ ਪ੍ਰਭੈ ਸਦੈ ਵੰ ਸਦਾ ਵਿਭੁਗਤ ਸਰੂਪੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਵਿਭੁਗਤ ਪ੍ਰਭੈ ਅਨੁਕਤ ਸਰੂਪੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦੇ ਅਭੰਗ ਹੈ ਅਨੰਗ ਹੈ ਭੇਖ ਹੈ ਲੀਖ ਹੈ ਭਰਮੈ ਕਰਮੈ ਅਨਾਦ ਜੁਗਾਦਿਆਂ ਜੈ ਹੈ ਬਹਿ ਹੈ ਭੂਤਿਆਂ ਤੂਤਿਆਂ ਅਨਾਸਿਆਂ ਦਾਸਿਆਂ ਧੰਦ ਹੈ ਬੱਧ ਹੈ ਅਭਗਤ ਹੈ ਬਰਕਤ ਹੈ ਅਨਾਸਿਆਂ ਪ੍ਰਕਾਸ਼ ਹੈ

ਨਾਲਾ ਹੈ, ਨਿਰਪਨਾਇਕ ਹੈ, ਸਰਬ ਪਾਇਕ ਹੈ, ਪਾਪੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪ ਜਾਪਨ ਹੈ, ਅਕਲੰਕ੍ਰਿਤ ਹੈ, ਸਰਬਾ ਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਬ ਆਤਮ ਹੈ, ਆਤਮ ਬਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਿਆ ਛੰਦ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜੇ ਰਾਜੇ, ਨਮੋ ਇੰਦਰ ਇੰਦਰੇ,

ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰ ਬੇਪੂਤੇ ਕਲੰਕਰ ਰੂਪੇ ਅਲੰਕਾਰ ਅਲੰਕੇ ਨਮੋ ਆਸਾ ਸਿਨੋ ਬਾਂਕ ਬੰਕੇ ਅਭੰਗੀ ਸਰੂਪੇ ਅਣੰਗੇ ਨਾਮੇ ਤ੍ਰਿਭੰਗੀ ਤ੍ਰਿਕਾਲੇ ਅਣੰਗੇ ਕਾਮੇ ਇਕ ਅਚਰੀ ਛੰਦ ਅਜਾਇ ਅਲੈ ਭੈ ਬੈ ਭੂ ਅਜੂ ਅਨਾਸ ਅਕਸ ਅਗੰਜ ਪੰਜ ਲੱਖ ਭਖ ਅਕਾਲ ਦਿਆਲ ਅਲੇਖ ਭੇਖ ਅਨਾਮ ਕੰਮ ਗਾਹ ਢਾਹ ਨਾਥੇ ਪ੍ਰਮਾਥ ਅਜੋਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਪਰਮੰਗ ਜੇ ਲਿਖੇ ਭੁਜੰਗ ਪ੍ਰਿਆਤ ਛੰਦੇ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਅਨਾਮੇ ਸਮਸਤਲ ਨਿਵਾਸੇ ਨਿਰਕਾਮੰਗ ਬਿਭੂਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸੋ ਧਰਮੰਗ ਬਿਭੂਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਬਿਭੂਤੇ।

ਪਾਤਸ਼ਾਹੀ ਦਸਵੀਂ ਤੋਂ ਪ੍ਰਸਾਦ ਸਵਈਏ ਸ਼ਰਾਬਕ ਸ਼ੁਦ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਯੋਗ ਜਤੀ ਕੇ ਸੂਰ ਸਰਾਧਨ ਸੁਧ ਸਿਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨੇ ਦੇਖਿਤ ਪ੍ਰਾਣ ਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨੇ ਕਰਤੀ ਕੇ ਮਾਤਿਮ ਤੰਗ ਜਰ ਜਰ ਸੰਗ ਅਨੂਪ ਤੰਗ ਸੁਰੰਗ ਸਵਾੜੇ ਕੋਟ ਤੁਰੰਗ ਕੁਰੰਗ ਸੇ ਕੁਦਤ ਪਾਵਨ ਕੇ ਗੁਣ ਕੋ ਜਾਤਨ ਵਾਰੇ ਪਾੜੀ ਭਜਨ ਕੇ ਭੂ ਪੜੀ ਬੇਦੋ ਨਿਆਵਤ ਸੀਸਨ ਜਾਤ ਵਿਚਾਰੇ ਇੱਥੇ ਭਏ ਤੁਕਾਹ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗਨ ਗਾੜੇ ਗੁੰਜਤ ਗੋੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣਨ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਅਨੇਕ ਵਿਸੇ ਸੋ ਸੰਜਮ ਨੇ ਅਨੇਕ ਵਿਸੇਖੈ ਤੀਰਥ ਨਾਨ ਦਇਆ ਦਬਦਾਨ ਸੋ ਸੰਜਮ ਨੇਮ ਅਨੇਕ ਵਿਸੇਖੈ ਵੇਦ ਪੁਰਾਣ ਕਤੇ ਪੁਰਾਣ ਜਮੀਨ ਜਬਾਨ ਸਬਾਨ ਕੇ ਪੇਖੈ ਪਵਨ ਅਹਾਰ ਜਤੀ ਜਥਾਰ ਸਭੈ ਸੁਭਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਨੇਕ ਨ ਲਿਖੈ ਸੁਧ ਸਿਪਾਹਾਂ ਦੁਰੰਤ ਦਬਾਹਾਂ ਸੋ ਸਾਸਨਾ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਬਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬੇਨੋ ਤਿਆਗ ਜਹਾਨ ਦਾ ਚੱਲਾਂਗੇ ਬੀਰ ਪਾਰ ਬੜੇ ਬਰਿਆਰ ਵਿਚਾਰ ਹਸਾਰ ਕੀ ਧਾਰ ਪਛਈਆ ਤੋਰਤ ਦੇ ਸਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗੜ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰ ਨਾਇਕ ਜਾਚਕ ਅਨੇਕ ਸੋ ਇੱਕ ਦਵਈਆ

ਪਾਵਾਂਗੇ। ਪੁਨ ਪਰਥਾ ਪੁਨ ਬਾੜ ਜਾ ਤੁਹਨੋ ਪਾਪਨ ਕੇ ਬਹੁ ਪੁੰਜ ਖਪਾਂਗੇ। ਸਾਧ ਸਮੂਹ ਪ੍ਰਸਾਨ ਫਿਰੈ ਜਗ ਸੱਤਰ ਸਭੈ ਅਵਲੋਕ ਚਪਾਂਗੇ। ਮਾਨਵ ਇੰਦਰ ਵਿਜੇਂਦਰ ਨਾਦ ਪੋ ਜੌਨ ਤਲੋ ਕੋ ਰਾਜ ਕਰਾਂਗੇ। ਕੋਟਿ ਇਸ਼ਨਾਨ ਗਜਾਤ ਗਧਾਨੂ ਅਨੇਕ ਸਵੰਬਰ ਸਾਜ ਬਰਾਂਗੇ। ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ। ਜੇ ਨਾਲ ਸ੍ਰੀ ਪਤ ਕੇ ਪ੍ਰਸੰਗ ਹੈ ਪਗ

ਗਵਾਇਓ। ਬਾਸ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ। ਸੱਚ ਕਹੂੰ ਸੁਣ ਲੇ ਹੁ ਸਭੈ ਦਿਨ ਪ੍ਰੇਮ ਕੀ ਉਤਨੇ ਹੀ ਪ੍ਰਪਾਇਓ। ਕਾਹੂ ਲੈ ਪਾਹਨ ਪੁੱਤਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ, ਕਾਹੂ ਪੁੱਛਾ ਕੋ ਸੀਸ ਨਵਾਇਓ। ਕੋ ਬੁਤਾਨ ਕੋ ਪੂਜਤ ਹੈ ਪਾਸੋ, ਕੋ ਮਿਰਤਾਨ ਕੋ ਪੂਜਨ ਤਾਇਓ। ਕੂਰ ਕਰਿਆ ਔਰ ਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਕੋ ਬੁਤਾਨ ਕੋ ਪੂਜਤ ਹੈ ਪਾਸੋ, ਕੋ ਮਿਰਤਾਨ ਕੋ ਪੂਜਨ ਤਾਇਓ। ਕੂਰ ਕਰਿਆ ਔਰ ਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚੌਪਈ। ਅਮਰੀ ਕਰੋ ਹਾਦਰ ਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤਮਕਾਵੋ, ਆਪ ਹਾਦੈ ਮੋਹ ਬਚਾਵੋ। ਸੁਖੀ ਬਸਾਈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਛਣ ਕਰਦਿਆ ਕਰੀ ਅਸਾ ਬੈਰਣ ਕੋ ਆਸੰਗਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਾਹ ਪਿਆਸਾ। ਤੁਮਹਿ ਚਾੜ ਕੋਈ ਅਵਰਣ ਤਿਹਾਂ, ਜੋ ਬਰ ਚਾਹੋ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੀ ਤਾਰੀਆ ਹੈ, ਚੁਣ ਚੁਣ ਸਤਰ ਹਮਾਰੀ ਮਾਰੀਆ ਹੈ। ਆਪ ਹਾਦੈ ਮੁਝੇ ਅਬਰਿਆਏ, ਮਰਨ ਕਾਲ ਕਾ ਤ੍ਰਾਸਨ ਵਰਿਆ। ਓ ਜੋ ਸਦਾ ਹਮਾਰੀ ਪੱਛਾ, ਸ੍ਰੀ ਅਸ ਧੋਜੋ ਕਰੇ ਹੋ ਰੱਛਾ। ਰੱਖ ਲੇ ਹੋ ਮੋਹਿ ਰਾਖਣ ਹਾਰੀ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਧ ਦਸਨ ਕੇ ਹੰਤਾ, ਤਮੋਹ ਪੁਰੀ ਚਾਤੁਰ ਦਸਕੰਤਾ। ਕਾਲ ਪਾਏ ਬ੍ਰਹਮਾ ਬਵਤਰਾਂ, ਕਾਲ ਪਾਏ ਸਿਵਜੂ ਅਵਤਰਾਂ। ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਗਲ ਕਾਲ ਕਾ ਕੀ ਅਤਮਾਸਾ। ਜਮਨ ਕਾਲ ਜੋਗੀ ਸਿਵ ਕੀਓ, ਬੇਦਰਾਜ ਬ੍ਰਹਮਾ ਜੂਥੀਓ। ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹ ਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਥਨ ਪਜਾਇਓ। ਆਦਿ ਅੰਤਿ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤੁਸੀਂ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦਿਓ, ਸਤਰਨ ਕੋ ਬਲ ਮੋਬਤ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਤੂਲਾਂ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾਂ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਹੀ ਪੀਰ ਪਛਾਣਾ, ਘੜ ਘੜ ਕੇ ਪੜ ਪੜ ਕੀ ਜਾਣਾ। ਜਬਦ ਕਰ ਕਰਾ ਕਰਤਾਰਾ, ਪ੍ਰਜਾ ਧਰਤਵ ਦੇਹ ਪਾਰਾ। ਜਬ ਆ ਕਰ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰੇਸ਼ਟ ਸਭ ਧਾਰੈ, ਆਪ ਆਪਣੀ ਬੂਝੋ ਚਾਰੈ।

ਤਨਕ ਮਹ ਹਰਹੋ ਰਿਧ ਸਿਧ ਕਰਮ ਸਭ ਹੋਈ ਦੁਠ ਚਾ ਛਪ ਸਕੈ ਨ ਕੋਈ ਏਕ ਬਾਰ ਜਿੰਤ ਮਹਿ ਸੰਭਾਰਾ ਕਾਲ ਪਾਸ ਤੇ ਤਾਹੁ ਬਾਰਾ ਜਿਨ ਡਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮਹਿ

ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਨ ਕੋ ਛੈ ਕਰਤਾ ਸ੍ਰੀ ਅਸਤੋ ਜੋਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਂਛਿਤ ਫਲ ਪਾਵੈ ਸੋਈ ਦੁਖ ਨਤ ਸਹਿਬ ਆਪਤ ਕੋਈ ਅੜਿਲ ਸੁਣੈ ਗੁੰਗ ਜੋਜਾ ਹੇ ਸੋ ਰਸ ਨਾ ਪਾਵਈ ਸੁਣੈ ਮੂੜ ਚਿਤ ਲਾਇ ਚਤੁਰਤਾ ਆਵਈ।

ਸੰਬਤ ਸਤਰਾ ਹੈ ਸਹਿਸਪਣ ਜੈ ਅਰਧ ਸਹਿਸਪਣ ਤੀਨ ਕਹੀ ਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰੁਸਤਦਰਵ ਗ੍ਰੰਥ ਸਧਾਰਾ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਖਤਰੇ ਨਹੀਂ ਆਨੇਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮਰਤ ਸਾਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਰਵਜੀਆ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾ ਮਣਿਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇ ਰਾਗ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਰਹੁਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾਏ ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਨਮਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਅਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿੱਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਦੋਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਨ ਪਾਇਆ ਤੋ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸਕੋਵਾ ਤਿੱਤ ਘਰ ਅਣਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਮਾਣੀ ਦੇਹ ਨਮਾਣੀ ਲਿਵੈ ਬੱਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹੁਰਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬੱਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰੇ ਅੰਦਰ ਹੋ ਜਨ ਕਾ ਮਹੁ ਤੁਟਾ ਤਨ ਕਾ ਸ਼ਬਦ ਸੱਚਾ ਸੰਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਹਾ ਕਰੇ ਵਿਚਾਰਿਆ ਇੱਕ ਭਰਮ ਭੂਲੇ ਪ੍ਰਹਿ ਦਹਿ ਜਿਸਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਪਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਕਥ ਕੀ ਕਰਾ ਕਹਾਣੀ ਕਰਾ ਕਹਾਣੀ ਕਥ ਕੇਰੀ ਕਿਸ ਦੁਆਰਾ ਪਾਈਐ

ਤੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਹਿਣ ਨ ਪਾਇਆ ਚਤੁਰਾਈ ਨ ਪਾਇਆ ਕਹਿਣਾ ਵੀ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਧਰਮ ਭੁਲਾਇਆ ਮਾਇਆ ਤਾਂ ਮੋਹਣੀ ਦਿਨਾਂ ਕੀਤੀ ਜਿਣ ਠਗੌਲੀ ਪਾਈਆ ਕੁਰਬਾਨ ਕੀਤਾ।

ਤੇਰਾ ਆਪਣਾ ਆਪ ਤੂੰ ਜਾਣੇ। ਜੀ ਅਜੰਤ ਸਭ ਖੇਲ ਤੇਰਾ, ਕਿਆ ਕੋ ਅੱਖ ਵਖਾਣੇ, ਅੱਖ ਹੈ ਤਾਂ ਵੇਖਾ ਸਭ ਤੂੰ ਹੈ, ਜਿਨ ਜਗ ਤੂੰ ਪਾਇਆ ਕਹਿ ਨਾਨਕ।

ਗੁਰੂ ਪ੍ਰਸਾਦ ਜੀ ਨੇ ਆਪ ਤਜਿਆ ਹਰ ਵਾਸਨਾ ਸਮਾਣੀ। ਪਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਹੇ ਤੇ ਵਿਚਲਾ ਸੁਆਮੀ। ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤੇ ਵਹਿ ਚਲਹਿ, ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ। ਸੇ ਹਰ ਹਰ ਸਦਾ ਧਿਆਵੇ, ਜਿਸ ਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ, ਜੋ ਭਾਵੈ ਤਵੈ ਚਲਾਵੇ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿਨਕਾ ਮਰਮ ਸਿਆ, ਜਿਨ ਧੁਰਹੋ ਲਿਖਿਆ ਆਇਆ, ਇੱਕ ਫਿਰੈ ਕਨੇਰੀ ਕਰਹਾਂ ਗੱਲਾਂ, ਗੱਲੀ ਕਿਨ ਨ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਿਨਾਂ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਭਾਈਆ। ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਮਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਾਜਨ ਉਪਜਾਏ ਮਨ ਸਾਜਾ, ਸਹਿਸਾ ਨਾ ਜਾਏ ਨਾ ਜਾਏ ਸਹਿਸਾ, ਕਿਤ ਸੰਜਮ ਰਾਹ ਕਰਮ ਕਮਾਏ। ਸਹਿਸਾ ਜੀ ਅਮਲੇ ਨੂੰ ਹੈ, ਕਿਤ ਸੰਜਮ ਧੋਤਾ ਜਾਈ, ਮਨ ਧੋਵੋ ਸ਼ਬਦ ਲਾਗੂ ਹਰ ਸੁਰ ਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ, ਸਹਿਜ ਉਪਜੈ ਇਹ ਸਹਿਸਾ ਇਵਜਾਏ, ਜੀ ਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨ ਜਨਮ ਜੁਵੈ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨ ਹੋਵੇ ਸਾਰਿਆ, ਵੇਦਾ ਮੈਂ ਹੈ ਨਾਮ ਉੱਤਮ ਸੋ ਸੁਣਹਿ ਨਾਹੀ, ਪਿਰਾਂ ਜੋ ਬੇਤਾਲਿਆ। ਕਹਿ ਨਾਨਕ ਜਿਨ ਸਾ ਤਜਿਆ ਕੂੜੇ ਲਾਗੇ, ਤਿੰਨ ਜਨਮ ਜੁਵੈ ਹਾਰਿਆ, ਜੀ ਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚਾ ਨਮਾਹੀ, ਕੂੜ ਕੀ ਸੋਏ ਪਹੁੰਚਾ ਨਾਹੀ, ਮਨਸਾ ਸੱਸ ਮਾਣੀ, ਜਨਮ ਰਤਨ ਜਿਨੀ ਖਟਿਆ, ਭਲੇ ਸੇਵਣ ਜਾਰੀ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਹੈ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰੇ ਆਤਮਾ ਸੰਭਾਲੇ, ਆਪ ਛੱਡ ਸਦਾ ਰਹਿ ਪਰਣਾ, ਗੁਰਬਿਨ ਅਵਨ ਜਾਣ ਕੋਏ। ਕਹਿ ਨਾਨਕ ਸੁਣੋ ਸੰਤੋ, ਸੋ ਸੁਖ ਮਨੁੱਖ ਹੋਏ, ਜੇ ਕੋ ਗੁਰ ਤੇਵੇ ਮੁਖੋਂ, ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸੇ ਕੋਈ, ਜੀਉ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮਾ ਸੰਭਾਲੇ, ਆਪ ਛੱਡ ਸਦਾ ਰਹਿ ਪਰਣਾਈ, ਗੁਰਬਿਨੇ ਅਵਰਨ ਜਾਣ ਕੋਏ। ਕਹਿ ਨਾਨਕ ਸੋ ਸੁਣੋ ਸੰਤੋ।

ਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਅਸਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦਤ ਨਸ ਮਾਣੀ। ਪੀਵਹੁ ਅੰਮ੍ਰਿਤ ਸਦਾ ਰਹੋ, ਹਰਨ ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰ ਹਰਸ ਨਾ ਕਹਿ ਕਛੂ ਨਾ ਜਾਣੀ। ਚਿਤ ਜਿਨ ਕਹਿਣ ਲਾਇਆ ਮਾਇਆ, ਬੋਲਣ ਪੈਰ ਬਾਣੀ। ਕਹਿ ਨਾਨਕ ਸਤਿਗੁਰੂ ਬਾਜੋ ਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਿਤਾ ਨਹੀਂ।

ਸਿਵ ਸਖਤ ਆਪੋ ਪਾਇਕੈ ਕਰਤਾ ਆਪੇ ਹੁਕਮ ਮਰਤਾਏ ਹੁਕਮਰਤਾਇਆ ਵੇਖੈ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਮੁਕਤੋ ਸ਼ਬਦ ਮਨ ਮਸਾਏ ਗੁਰਮੁਖ ਜਿਸਨੂੰ ਆਪ ਕਰੈ ਸੋ ਹੋਵੇ ਏਕ ਸਿਨ ਲਵਲਾਏ।

ਸੰਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪ੍ਰਭ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਮੱਸਿਆ ਬੋਲ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾ ਜਿਸ ਨੂੰ ਅਣ ਦਿਨ ਹੱਲ ਵਿਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤ ਪਾਲ ਕਰੇ ਸੋ ਕਿਉਂ ਮਨ ਹਮਸਾਰੀਐ ਮਨੋਹ ਕਿਉਂ ਸਾਰੀਆਂ ਇਹ ਵਰਦਾਤਾ ਦੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਰਦਾਤਾ ਸੋ ਕਿਉਂ ਮਨੋਹ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਚਾਇਆ ਜਾਂ ਤਿਸ ਭਾਣਾ ਤਾਂ ਜੰਮੇ ਅੰਗ ਪਰਿਵਾਰ ਭਲਾ ਪਾਇਆ ਲਿਵ ਚੁੜਕੀ ਲਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਥਰ ਵਿਸਰਾਏ ਮਹੂਜਾ ਭਾਵ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਅਰੇ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਬਟਹੁ ਰਹਿ ਲੋਕ ਵੇਲੇ ਲਾਏ ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀ ਹੈ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹਿ ਹਰ ਵਸੈ ਮਨਿਆਏ ਹਰੇ ਆਪ ਮੁਲਕ ਹੈ।

ਲਾਹ ਖੱਟ ਹੋ ਦਿਹਾੜੀ ਇਹੋ ਧਨ ਤਨਾ ਮਿਲਿਆ ਜਿਨੇ ਹਰੇ ਆਪੇ ਭਾਣਾ ਕਹ ਨਾਨਕ ਹਰ ਰਾਸ ਮੇਰੀ ਮਨ ਹੋ ਵਾਪਣ ਜਾਦਾ ਇਹ ਰਸਨਾ ਤੋ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੈ ਜਚਰ ਹਰ ਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲਾ ਪੀਆ ਹਰ ਰਸ ਬਹੁਣ ਨਾ ਤਰਸਨ ਲਾਗੇ ਆਏ ਇਹੋ ਹਰ ਰਸ ਕਰਮੀ ਪਾਈ ਅਸ

ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ, ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ, ਅਨਹਰ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ, ਇਸ ਜੱਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜੱਗ ਮਹਿ ਆਇਆ, ਜਿਨ ਹਰ ਤੇਰਾ ਰਤਨ ਰਚਿਆ ਸੋ ਹਰ ਮਨ ਨਮਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਣ ਹੋਵਾ, ਜਿਨ ਸਤਿਗੁਰ ਸਿਉਂ ਚਿੱਤ ਲਾਇਆ।

ਪਾਵਣ ਵਜਾਇਆ। ਇਹੋ ਸਾਚਾ ਸੋਹਿਲਾ ਸਾਚਾ ਕਰ ਗਾਵੋ, ਗਾਵੋ ਤਾਂ ਸੋਹਿਲਾ ਕਰ ਸਾਚਾ, ਜਿੱਥੇ ਸਦਾ ਸਤ ਧਿਆਵੇ, ਸੱਚੋ ਧਿਆਵੇ ਜਦ ਭਾਵੇ ਹੈ, ਗੁਰਮੁਖ ਜਨਾ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਕਹਿ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵੇ, ਅਨੰਦ ਸਨੋਹਵੜ ਭਾਗੀ ਉਹ ਸਗਲ ਮਨੋਹਰ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ।

ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ

ਸੁਰੀ ਆਪਣੇ ਆਪ ਸਾਜਿਓ ਆਪਣੇ ਰਚਿਓ ਨਾਓ ਦੁਈ ਕੁਦਰਤ ਸਾਜੀ ਐ ਕਰਸ ਡਿਠੋ ਚਾਉ ਦਾਤਾ ਕਰਤਾ ਤੂੰ ਤੂੰ ਕਰੇ ਪਸਾਓ ਤੂੰ ਜਾਣੋ ਸਭ ਸਹਿ ਦੇ ਲੈ ਸਜਿੰਦ ਕਵਾਓ।

ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚਾ ਤਦ ਅਖ ਲੱਖ ਕਰੋੜ ਸੱਚਾ ਸਬਤਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ

ਜੇ ਵੱਡਾ ਨਾਂ ਵੱਡੀ ਵਡਿਆਈ ਜਾਂ ਸੱਚ ਨਿਆ ਵੱਡੀ ਵਡਿਆਈ ਜਾਂਦੇ ਚੌਥਾ ਵੱਡੀ ਵਡਿਆਈ ਜਾਣਿਆ ਲਾ ਵੱਡੀ ਵਡਿਆਈ ਬੁਝਾ ਸਭ ਪਾਓ।

ਗੁਰੂ ਨਾਨਕ ਜੀ ਪਾਏ ਕਹਿ ਲਿਖਣਾ ਧਰਮ ਬਹਾਲਿਆ। ਉੱਥੇ ਸੱਚੇ ਹੀ ਸੱਚ ਨਿਬੜਾ ਚੁਣ ਵੱਖ ਕੱਢੇ ਜ ਜਮਾਲਿਆ ਥਾਉਣ ਪਾਨ ਕੂੜਿਆ ਮੁਹ ਕਾਲਾ ਦੋਜ ਗਚਾਲਿਆ।

ਪਾਤਾਲੀਆ ਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪ੍ਰਾਣ ਕਿਤੇਬਾਂ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ।

ਪਹਿ ਵਿੱਚ ਭਵਨ ਮੈਂ ਸਦਵਾ ਪਹਿ ਵਿੱਚ ਲੈ ਲਖ ਦਰੀਆਓ ਪਹਿ ਵਿੱਚ ਅਗਨ ਕਟੈ ਵੀ ਗਾਰ ਪਹਿ ਵਿੱਚ ਧਰਤੀ ਦੱਬੀ ਭਾਰ ਪਹਿ ਵਿੱਚ ਇੰਦ ਫਿਰੈ ਸਿਰ ਪਹਾੜ ਪਹਿ ਵਿੱਚ ਰਾਜਾ ਧਰਮ ਦਵਾਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕਹੋ ਕਰੋੜੀ ਚਲਤਨਾਂਤ ਪਹਿ ਵਿੱਚ ਸਿੱਧ ਬਹੁ ਸੁਰਨਾਥ ਪਹਿ ਵਿੱਚ ਅਡਾਨੇ ਆਕਾਸ਼ ਪਹਿ ਵਿੱਚ ਜੋਤ ਮਹਾਬਲ ਸੂਰ

ਬੜੀ ਨਦਰ ਕਰੇ ਜੇ ਆਪਣੀ ਤਨ ਦਰੀ ਸਤਿਗੁਰ ਪਾਇਆ ਇਹੋ ਜੀ ਉਹ ਬਹੁਤ ਜਨਮ ਭਰਮਿਆ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨੀ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

0: ਖਾਏ ਗਿਆ ਜਮਕਾਲ ਮਹਲਾ ਪਹਿਲਾ
1: ਚੱਲੇ ਨੱਚਣ ਗੋਰ ਪਿਆਰ ਹਲਾਇਨ ਫੇਰ ਨਸਿਰ ਉਡ ਉਡ ਰਾਵਾ ਝਾਟਾ ਪੈ ਵੇਖਾ ਲੋਕ ਹੱਸੇ ਘਰ ਜਾਏ ਰੋਟੀਆਂ ਕਾਰਨ ਪੂਰੇ ਤਾਲੇ ਆਪ ਛਾਣਾ ਧਰਤੀ ਨਾਲ ਗਾਵਨ ਗੋਪੀ ਗਾਵਨ ਖਾਨ ਗਾਵਨ ਸੀਤਾ ਰਾਜੇ ਰਾਮ।

ਹਉਂ ਚ ਆਇਆ, ਹਉਂ ਚ ਗਾਇਆ, ਹਉਂ ਜੰਮਿਆ, ਹਉਂ ਚ ਮੂਆ, ਹਉਂ ਦਿੱਤਾ, ਹਉਂ ਚਲਾਇਆ, ਹਉਂ ਚ ਖੱਟਿਆ, ਹਉਂ ਚ ਗਾਇਆ, ਹਉਂ ਮੈਂ ਸੱਚਿਆਰ ਕੁੜਿਆਰ, ਹਉਂ ਚ ਪਾਪੁਨ ਵਿਚਾਰ, ਹਉਂ ਚ ਨਰ ਸੁਰਗ ਅਵਤਾਰ, ਹਉਂ ਵਿੱਚ ਹੱਸੈ, ਹਉਂ ਚ ਰੋਏ, ਹਉਂ ਚ ਭਰਿਆ, ਹਉਂ ਵਿੱਚ ਹੋਵੇ, ਹਉਂ ਵਿੱਚ ਜਾਤੀ ਜਿਨਸੀ ਖੋਵੇ, ਹਉਂ ਵਿੱਚ ਮੂਰਖ, ਹਉਂ ਸਿਆਣਾ, ਮੁੱਖ ਮੁਕਤ ਕੀ ਸਾਰਨਾ ਜਾਣਾ, ਹਉਂ ਚ ਮਾਇਆ, ਹਉਂ ਛਾਇਆ।

ਪੜਬੜ ਬੇੜੀ ਪਾਈਏ ਪੜਬੜ ਗੱਡੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਆਰਜਾ।

ਦਾਨ ਮੰਡਾ ਤਲੀ ਖਾਕ ਜੇ ਮਿਲੇ ਤਮਸਤਕ ਲਾਈਐ ਘੋੜਾ ਲਾਲ ਛੱਡੀਐ ਹੋਏ ਕਮਨਾਲਕ ਤਿਹਾਈਐ ਫਲ ਤੇ ਵੇ ਹੋ ਪਾਈਐ ਜੇ ਵੇ ਕਾਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ।

0: ਗੁਰੂ ਪਿਆਰ ਸਾਧ ਸਿੰਘ ਜੀ ਓਮ ਕੀਰਤਨ ਕਰਦੇ ਹੋਈਆਂ ਫੁੱਲਾਂ ਬਖਸ਼ ਲੈਣੀਆਂ ਜੀ। ਚੱਲ ਰਹੇ ਗੁਰਬਾਣੀ ਦੀ ਲੜੀ ਵਾਰ ਵਿਚਾਰ ਸਤਿਕਾਰ ਜੋ ਗਿਆਨੀ ਜੀ ਹੋਰਾਂ ਪਾਤਸ਼ਾਹ ਜੀ ਸਰਵਨ ਕਰੋ, ਜਿੰਨੇ ਵਿੱਚ ਸਤਸੰਗ ਗੁਰਬਾਣੀ ਦੇ ਸ਼ਬਦ ਨਾਲ ਜੁੜੇ ਹੋ, ਪਿਆਰ ਸਾਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਉਂ ਭਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭਾਏ ਰਾਮ ਰਾਜੇ। ਹਮ ਭੂਲ ਵਿਗਾੜਾ ਦਿਨ ਸਰਾਤ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਇਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ, ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਇਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਪ੍ਰਸੰਨਾ ਕੀਤੇ ਹਨ। ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਭਿੰਨਾ, ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲਸਾਰ, ਧੰਨ ਸੋ ਦਿਨ ਸੋ ਸੰਜੋਗੜਾ, ਜਿਤ ਡਿੱਠਾ ਗੁਰਦਰਸਾਰ ਦੇ ਮਾਂ ਵਾਕ ਅਨੁਸਾਰ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਰਾਮਕਲੀ ਰਾਗ ਵਿੱਚ 894 ਅੰਗ, ਸਤਿਗੁਰੂ ਮਹਾਰਾਜ ਜੀ ਲੜੀਵਾਰ ਕਥਾ ਉਪਦੇਸ਼ ਬਖਸ਼ਿਸ਼ ਕਰਕੇ ਜੋ ਨਿਹਾਲ ਕਰ ਰਹੇ ਨੇ। ਪੂਰਨ ਸੰਤ ਭਗਤ ਰੱਬ ਦੇ ਪਿਆਰੇ ਕੌਣ ਹੁੰਦੇ ਨੇ, ਉਹਨਾਂ ਦੀ ਜੀਵਨ ਸ਼ੈਲੀ ਕੀ ਹੁੰਦੀ ਹੈ, ਇਹ ਪਾਵਨ ਸ਼ਬਦ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਨਮੁੱਖ ਰੱਖ ਰਹੇ ਨੇ। ਪਹਿਲਾਂ ਕਿਹਾ ਰਤਨ ਜਵੇ ਹਰ ਨਾਮ, ਸਤ ਸੰਤੋਖ ਗਿਆਨ, ਸੂਖ ਸਹਿਜ ਦਇਆ ਕਾ ਪੋਤਾ, ਹਰ ਭਗਤਾ ਹਵਾਲਾ ਹੋ।

ਹਰੀ ਦੇ ਭਗਤ ਜਨ ਜੋ ਸੰਤ ਮਹਾਂਪੁਰਸ਼ ਪੂਰਨ ਗਿਆਨਵਾਨ ਬ੍ਰਹਮ ਗਿਆਨੀ ਉਹਨਾਂ 'ਤੇ ਬਖਸ਼ਿਸ਼ ਹੁੰਦੀ ਹੈ ਵੀ ਸਾਰੇ ਦੈਵੀ ਗੁਣਾਂ ਦਾ ਖਜ਼ਾਨਾ ਅਮੋਲਕ ਹੀਰੇ ਰਤਨ ਜਵਾਹਰ ਵਰਗਾ ਨਾਮ ਸਤ ਸੰਤੋਖ ਗਿਆਨ ਸਹਿਜ ਸੂਖ ਦਇਆ ਆਦਿਕ ਇਹ ਸਾਰਾ ਖਜ਼ਾਨਾ ਜਿਹੜਾ ਪੋਤਾ ਤੋਂ ਭਾਵ ਖਜ਼ਾਨਾ ਵਾਹਿਗੁਰੂ ਨੇ ਆਪਣੇ ਭਗਤਾਂ ਦੇ ਹਿੱਸੇ ਦਿੱਤਾ ਹੁੰਦਾ ਉਹਨਾਂ ਦੇ ਹਵਾਲੇ ਕੀਤਾ ਹੁੰਦਾ ਉਹਨਾਂ ਨੂੰ ਸਾਂਭਿਆ ਹੁੰਦਾ ਜਿੰਨਾ ਮਰਜ਼ੀ ਖਾਓ ਅਤੇ ਖਰਚੋ ਵੰਡੋ ਸੰਸਾਰ ਵਿੱਚ ਭਲਾ ਕਰੋ ਮੇਰੇ ਰਾਮ ਕੋ ਭੰਡਾਰ ਖਾਤ ਖਰਚ ਕਛ ਤੋਟ ਨਾ ਆਵੈ ਅੰਤ ਨਹੀਂ ਹਰ ਪਾਰਾ ਵਾਰ ਰਹਾਉ ਮੇਰੇ ਰਾਮ ਦੇ ਜਿਹੜੇ ਖਜ਼ਾਨੇ ਨੇ ਸਭ ਗੁਣਾਂ ਦੇ ਭਗਤੀ ਦੇ ਗਿਆਨ ਦੇ ਧਿਆਨ ਦੇ ਇਹ ਭੰਡਾਰਾ ਜਿਹੜਾ ਉਹਨਾਂ ਕੋਲ ਹੁੰਦਾ ਉਹਨਾਂ ਦੇ ਹਵਾਲੇ ਕੀਤਾ ਹੁੰਦਾ ਹੈ ਖਾਤ ਖਰਚ ਕਛ ਤੋਟ ਨਾ ਆਵੈ ਉਹਨਾਂ ਨੂੰ ਆਪ ਖਾਤ ਖਾਂਦਿਆਂ ਨੂੰ ਭਾਵ ਜਪਦਿਆਂ ਨੂੰ ਨਾਮ ਦਾ ਰਸ ਲੈਂਦਿਆਂ ਹੋਇਆਂ ਨੂੰ ਅਤੇ ਖਰਚ ਤੋਂ ਭਾਵ ਖਰਚਦਿਆਂ ਹੋਇਆਂ ਦੂਜਿਆਂ ਨੂੰ ਵੰਡਦਿਆਂ ਪ੍ਰਚਾਰ ਕਰਦਿਆਂ ਹੋਇਆਂ ਜਪਾਉਂਦਿਆਂ ਹੋਇਆਂ ਕੋਈ ਤੋਟ ਨਹੀਂ ਆਉਂਦੀ ਕੋਈ ਘਾਟਾ ਨਹੀਂ ਪੈਂਦਾ ਹੈ ਕਿਉਂਕਿ ਵਾਹਿਗੁਰੂ ਦੇ ਨਾਮ ਗਿਆਨ ਧਿਆਨ ਉਹ ਆਤਮਾ ਦੇ ਆਨੰਦ ਦਾ ਕੋਈ ਅੰਤ ਨਹੀਂ ਹੈ ਉਹ ਮੁੱਕ ਹੈ ਅੰਤ ਨਹੀਂ ਹਰ ਪਾਰਾਵਾਰ ਉਹ ਖਜ਼ਾਨੇ ਮੁੱਕ ਨੇ ਅਤੁੱਟ ਹਨ ਐਸਾ ਖਜ਼ਾਨਾ ਹੈ ਸੋ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਇਹੋ ਧਨ ਖੁੱਟ ਨਾ ਨਿਖੁੱਟਾ ਨਾ ਜਾਏ ਪੂਰਾ ਸਤਿਗੁਰ ਦੀਆ ਦਿਖਾਏ ਧੰਨ ਗੁਰੂ ਅਮਰਦਾਸ ਮਹਾਰਾਜ ਇਹੀ ਕਿਹਾ ਸੀ ਗੁਰਸਿੱਖਾਂ ਜਿਹੜੇ ਵਿਚਾਰੇ ਭੋਲੇ ਗੁਰਸਿੱਖ ਸਨ ਉਹਨਾਂ ਇਹ ਵੀ ਇੱਕ ਬੇਨਤੀ ਕੀਤੀ ਸੀ ਮਹਾਰਾਜ ਇੰਨਾ ਖਜ਼ਾਨਾ ਤੁਸੀਂ ਦੋਹੀ ਹੱਥੀਂ ਵਰਤਾਉਂਦੇ ਹੋ ਗੁਰਸਿੱਖਾਂ 'ਤੇ ਇੰਨੀਆਂ ਬਖਸ਼ਿਸ਼ਾਂ ਕਰੇ ਤਾਂ ਮੁੱਕ ਤਾਂ ਨਾ ਜਾਏਗਾ ਤੁਹਾਡੇ ਕੋਲੋਂ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਨਹੀਂ ਭਾਈ ਇਹ ਨਾਮ ਦਾ ਖਜ਼ਾਨਾ ਜਿਹੜਾ ਨਾ ਇਹੋ ਧਨ ਖੁੱਟ ਆ ਨਾ ਨਿਖੁੱਟਾ ਨਾ ਜਾਏ ਪੂਰਾ ਸਤਿਗੁਰ ਦੀਆ ਦਿਖਾਏ ਨਹੀਂ ਭਾਈ ਇਹਦਾ ਫਿਕਰ ਨਾ ਕਰੋ ਇਹ ਨਾਮ ਦਾ ਖਜ਼ਾਨਾ ਖੁੱਟ ਹੈ ਖੁੱਟਣ ਵਾਲਾ ਨਹੀਂ ਹੈ ਇਹ ਮੁੱਕਣ ਵਾਲਾ ਨਹੀਂ ਹੈ ਅਖੁੱਟ ਖਜ਼ਾਨਾ ਸਤਿਗੁਰ ਦੀਆ ਤੋਟ ਨਹੀਂ ਰੇ ਮੁੱਕੇ ਨਾ ਤੋਟ ਆਉਂਦੀ ਨਾ ਮੁੱਕਦਾ ਹੈ ਅਖੁੱਟ ਖਜ਼ਾਨਾ ਹੈ ਸੋ ਪੂਰਾ ਸਤਿਗੁਰ ਨੇ ਦਿਖਾ ਦਿੱਤਾ ਹੈ ਇਹ ਜਿੰਨਾ ਵੰਡਾਂਗੇ ਜਿੰਨਾ ਖਰਚਾਂਗੇ ਉਨਾ ਵਾਧਾ ਹੈ ਇਹਦੇ ਵਿੱਚ ਇਹ ਗੁਣ ਆ ਦੁਨੀਆਂ ਦੇ ਧਨ ਨਾਲੋਂ ਦੌਲਤ ਨਾਲੋਂ ਵਿਸ਼ੇਸ਼ਤਾ ਹੀ ਹੈ ਕਿ ਉਨਾ ਹੀ ਇਹ ਵਾਧਾ ਹੈ ਜਿੰਨਾ ਵੰਡਾਂਗੇ ਤਾਂ ਹੀ ਮਹਾਰਾਜ ਜੀ ਨੇ ਕਿਹਾ ਪੋਥੀਆਂ ਲਿਆ ਕੇ ਆਪ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿ ਇਹ ਜਿਹੜਾ ਖਜ਼ਾਨਾ ਯੂ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਉੱਥੇ ਵੀ ਕਿਹਾ ਸੀ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਰਤਨ ਲਾਲ ਜਾ ਕਾ ਕਛੂ ਨਾ ਮੋਲ ਇਹ ਰਤਨ ਅਮੋਲਕ ਲਾਲ ਰਤਨਾਂ ਦੀ ਨਿਆਈ ਜਿਹਦਾ ਕੋਈ ਮੁੱਲ ਨਹੀਂ ਪਾ ਸਕਦਾ ਹੈ ਅਮੁੱਲ ਹੈ ਕਛੂ ਨਾ ਮੋਲ ਦੁਨੀਆਂ ਦੇ ਵਿੱਚ ਕੋਈ ਵੀ ਇਹਦੇ ਬਰਾਬਰ ਚੀਜ਼ ਨਹੀਂ ਹੈ ਕੋਈ ਤੁਲਨਾ ਨਹੀਂ ਹੋ ਸਕਦੀ ਕਿਸੇ ਵੀ ਚੀਜ਼ ਨਾਲ ਸੋਨੇ ਚਾਂਦੀ ਨਾਲ ਵੀ ਇੱਥੋਂ ਤੱਕ ਇੰਨਾ ਅਮੋਲਕ ਖਜ਼ਾਨਾ ਹੈ ਭਗਤ ਕਬੀਰ ਸਾਹਿਬ ਜੀ ਕੋਲ ਭਗਤਾਂ ਕੋਲ ਹੁੰਦਾ ਹਰ ਭਗਤਾਂ ਹਵਾਲਾ ਹੋਤਾ ਭਗਤ ਕਬੀਰ ਸਾਹਿਬ ਜੀ ਕੋਲ ਵੀ ਇਹ ਖਜ਼ਾਨਾ ਸੀ ਉਹਨਾਂ ਨੇ ਵੰਡਿਆ ਅਤੇ ਆਪ ਖਰਚਿਆ ਅਤੇ ਬਹੁਤ ਜ਼ਿਆਦਾ ਵੰਡਿਆ ਸਤਸੰਗਤ ਲਾ ਕੇ ਕੁਝ ਪੁਸਤਕਾਂ ਵਿੱਚ ਲਿਖਿਆ ਵੀ 7 ਲੱਖ ਲੋਕਾਂ ਨੂੰ ਜੀ ਦਾਨ ਦਿੱਤਾ
ਸੋ ਉਸ ਵੇਲੇ ਨਾਮ ਦੀ ਦਾਤ ਦੇ ਕੇ ਤਾਰਿਆ, ਨਾਮ ਜਪਾ ਕੇ ਪੂਰਾਂ ਦੇ ਪੂਰ ਲਗਾਉਂਦੇ ਨੇ ਰੱਬ ਦੇ ਪਿਆਰੇ, ਆਪ ਜਪਦੇ ਅਤੇ ਦੂਜਿਆਂ ਨੂੰ ਜਪਾ ਕੇ। ਔਰ ਉਸ ਵੇਲੇ ਇੱਕ ਸ਼ਾਹੂਕਾਰ ਆਇਆ ਸੀ, ਇੰਨੇ ਲੋਕ ਆਉਂਦੇ ਨੇ ਭਗਤ ਕਬੀਰ ਸਾਹਿਬ ਜੀ ਦੀ ਜੈ ਜੈਕਾਰ ਆ। ਫਿਰ ਵਿਚਾਰ ਕੀਤੀ, ਕੰਛੀ ਦੇ ਵਿੱਚ ਹੀ ਉਹ ਅਮੀਰ ਸ਼ਾਹੂਕਾਰ ਰਹਿੰਦਾ ਸੀ। ਉਹਨੇ ਕਿਹਾ, ਮੈਨੂੰ ਕੋਈ ਪੁੱਛਦਾ ਨਹੀਂ, ਭਗਤ ਕਬੀਰ ਸਾਹਿਬ ਇੱਕ ਬਹੁਤ ਗਰੀਬ ਘਰਾਣੇ ਵਿੱਚ ਪੈਦਾ ਹੋਇਆ, ਉਹਦੇ ਕੋਲ ਕੋਈ ਮਹਿਲ ਵੀ ਨਹੀਂ ਹੈ, ਉਹਦੇ ਕੋਲ ਲੋਕਾਂ ਦਾ ਤੰਤਾ ਲੱਗਾ ਰਹਿੰਦਾ ਹੈ, ਸਤਸੰਗਤ ਹੁੰਦੀ ਹੈ ਅਤੇ ਨਾਮ ਜਪਦਾ ਅਤੇ ਜਪਾਉਂਦਾ ਹੈ। ਇਹ ਤਾਂ ਉਹਨੂੰ ਪਤਾ ਹੀ ਸੀ, ਕਿਉਂਕਿ ਕੰਛੀ ਵਿੱਚ ਹੀ ਭਗਤ ਕਬੀਰ ਸਾਹਿਬ ਜੀ ਰਹੇ ਨੇ ਸਾਰੀ ਉਮਰ, ਲੰਬੀ ਉਮਰ। ਉਸ ਵੇਲੇ ਉਹਨੇ ਕਿਹਾ ਵੀ ਆਪਾਂ ਨਾਮ ਆ ਇਹਨਾਂ ਕੋਲ, ਨਾਮ ਦਾ ਖਜ਼ਾਨਾ ਹੈ, ਉਹ ਨਾਮ ਜਪਦਾ ਅਤੇ ਜਪਾਉਂਦਾ ਭਗਤ ਕਬੀਰ, ਇਹਦੇ ਕਰਕੇ ਉਹਦੀ ਵਡਿਆਈ ਹੈ, ਕਬੀਰ ਕਬੀਰ ਹੋਈ ਜਾਂਦੀ ਹੈ, ਧੰਨ ਕਬੀਰ ਲੋਕ ਕਹਿੰਦੇ ਨੇ ਉਹਨਾਂ ਪੰਡਿਤਾਂ ਨੂੰ, ਗਿਆਨਵਾਨਾਂ ਨੂੰ, ਵਿਦਵਾਨਾਂ ਨੂੰ ਵੀ ਸਨਮਾਨ ਨਹੀਂ ਮਿਲਿਆ। ਸੋ ਸੋਨੇ ਦੀਆਂ ਮੋਹਰਾਂ ਥੈਲੀ ਭਰ ਕੇ, ਉਹਦੇ ਕੋਲ ਅਮੀਰ ਸੀ ਨਾ, ਸੋਨੇ ਦੀਆਂ ਮੋਹਰਾਂ ਥੈਲੀ ਭਰ ਕੇ ਅਤੇ ਉਹ ਲਿਆ, ਉਹਨੇ ਭਗਤ ਕਬੀਰ ਸਾਹਿਬ ਜੀ ਨੂੰ ਮੱਥਾ ਟੇਕੀ। ਭਗਤ ਜੀ ਕਹਿਣ ਲੱਗੇ, ਭਾਈ ਇਹ ਕੀ? ਕਹਿਣ ਲੱਗਾ ਜੀ, ਇਹ ਆਪ ਜੀ ਦੀ ਭੇਟਾ, ਮੈਂ ਸੋਨੇ ਦੀਆਂ ਮੋਹਰਾਂ ਲੈ ਕੇ ਆਇਆ ਵਾਂ, ਇਹ ਥੈਲੀ ਵਿੱਚ ਸੋਨੇ ਦੀਆਂ ਮੋਹਰਾਂ ਨਾਲ ਭਰੀ ਹੈ, ਇਹ ਅੰਗੀਕਾਰ ਕਰ ਲਓ ਆਪ ਜੀ ਅਤੇ ਮੈਨੂੰ ਨਾਮ ਦੇ ਦਿਓ, ਇਹਦੇ ਵੱਟੇ ਜੋ ਤੁਹਾਡੇ ਕੋਲ ਨਾਮ ਆ, ਖਜ਼ਾਨਾ ਨਾਮ ਦਾ, ਮੈਨੂੰ ਦੇ ਦਿਓ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਉਹ ਨਹੀਂ ਗੁਰਮੁਖਾ ਮਿਲਦਾ, ਇਹ ਤਾਂ ਸੋਨੇ ਵੱਟੇ ਵੀ ਨਹੀਂ, ਇਉਂ ਖਰੀਦਿਆ ਨਹੀਂ ਜਾਂਦਾ ਹੈ ਨਾਮ, ਇਉਂ ਮਿਲਦਾ ਹੁੰਦਾ ਤਾਂ ਅਮੀਰ ਲੋਕ ਲੈ ਜਾਂਦੇ, ਫਿਰ ਗਰੀਬ ਨਿਵਾਜ ਉਹਦਾ ਨਾਂ ਨਹੀਂ ਪੈਣਾ ਸੀ, ਗਰੀਬਾਂ ਨੂੰ ਨਿਵਾਜਣ ਵਾਲਾ, ਸ਼ਰਨ ਆਇਆ ਨੂੰ, ਰੁਲਦਿਆਂ ਫਿਰਦਿਆਂ ਨੂੰ। ਸੋ ਮਹਾਰਾਜ ਸੱਚੇ ਪਾਤਸ਼ਾਹ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਇਹ ਐਸਾ ਇਉਂ ਨਹੀਂ ਮਿਲਦਾ, ਕੰਚਨ ਸਿਓ ਪਾਈਐ ਨਹੀਂ ਤੋਲ, ਸੋਨੇ ਦੇ ਨਾਲ ਉਹਨੂੰ ਤੋਲਿਆ ਨਹੀਂ ਜਾਂਦਾ ਹੈ, ਤੋਲ ਕੇ ਸੋਨੇ ਦੇ ਨਾਲ ਨਹੀਂ, ਉਹਦੇ ਵੱਟੇ ਨਹੀਂ ਮਿਲਦਾ ਹੈ, ਵੀ ਤੂੰ ਸੋਨੇ ਦੀਆਂ ਮੋਹਰਾਂ ਰੱਖਤੀਆਂ ਅਤੇ ਤੇਰੇ ਅੰਦਰ ਨਾਮ ਚੱਲ ਪੂਗਾ ਅੱਜ, ਇਉਂ ਨਹੀਂ। ਸੋ ਕੰਚਨ ਸਿਓ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ, ਸਭ ਮੋਹਿ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਮਨ ਦੇ ਕੇ ਗੁਰੂ ਨੂੰ ਮਨ ਅਰਪਣ ਕਰਕੇ ਅਤੇ ਗੁਰੂ ਨੇ ਮਨ ਨੂੰ ਨਾਮ ਦਾ ਰੰਗ ਚਾੜਿਆ ਹੈ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮਨ ਵੱਟੇ ਮਿਲਿਆ ਹੈ, ਇਕੱਲਾ ਤਨ ਡੇਗਣ ਨਾਲ ਵੀ ਨਹੀਂ, ਮੱਥਾ ਟੇਕਣ ਨਾਲ ਵੀ, ਮਨ ਵੀ ਮਨ ਵੱਟੇ ਮਿਲਿਆ ਹੈ, ਅੰਦਰੋਂ ਆਪਣੇ ਆਪ ਨੂੰ ਮਾਰਿਆ, ਗੁਰੂ ਨੂੰ ਸਮਰਪਿਤ ਕੀਤਾ ਹੈ। ਮਨ ਦੇ ਰਾਮ ਲਿਆ ਹੈ ਮੋਲ, ਮਨ ਦੇ ਕੇ ਮੁੱਲ ਲਿਆ ਹੈ, ਮਨ ਵੱਟੇ। ਬੜਾ ਔਖਾ ਹੈ ਆਪਣੀ ਮੱਤ ਛੱਡਣੀ, ਮਨ ਦੀ ਮੱਤ ਛੱਡਣੀ, ਗੁਰੂ ਦੀ ਮੱਤ ਗ੍ਰਹਿਣ ਕਰਨੀ। ਜਿਸ ਵੇਲੇ ਮਨ ਦੀ ਮੱਤ ਛੱਡ ਕੇ ਮਨ ਕੀ ਮੱਤ ਤਿਆਗੋ ਹਰ ਜਨ, ਇਹੀ ਮਨ ਦੇਣਾ ਹੈ, ਮਨ ਸੌਂਪਣਾ ਕੀ ਹੈ, ਮਨ ਕੀ ਮੱਤ ਤਿਆਗੋ ਹਰ ਜਨ, ਇਹ ਬਾਤ ਕਠੈਨੀ। ਕਹਿ ਤਾਂ ਮਨ ਦੀ ਮੱਤ ਛੱਡ ਦਿਓ ਹੈ ਪਿਆਰਿਓ, ਜੇ ਰੱਬ ਦੇ ਪਿਆਰੇ ਬਣਨਾ। ਜਦੋਂ ਮਨ ਦੀ ਮੱਤ ਛੱਡ ਦਿਓਗੇ ਉਦੋਂ ਹਰੀ ਦੇ ਪਿਆਰੇ ਬਣ ਜਾਓਗੇ, ਗੁਰੂ ਪਰਮੇਸ਼ਰ ਦੇ ਉਦੋਂ ਭਾ ਜਾਓਗੇ। ਪਰ ਇਹ ਬਾਤ ਕਠੈਨੀ, ਇਹ ਗੱਲ ਬੜੀ ਔਖੀ ਲੱਗਦੀ ਹੈ, ਮਨ ਦੀ ਮੱਤ ਛੱਡਣੀ ਨਹੀਂ ਆਉਂਦਾ, ਕਿੰਨਾ ਕਹਿ ਲਈਏ, ਮੱਥਾ ਵੀ ਟੇਕੀ ਜਾਂਦਾ ਹੈ, ਅੱਧੀ ਅੱਧੀ ਉਮਰ ਹੋ ਜਾਂਦੀ ਮੱਥਾ ਟੇਕਦੇ ਨੂੰ, ਜੇ ਕਹਿ ਦੀ ਇਉਂ ਕਰ ਲਓ ਗੁਰੂ ਦੀ ਮਰਿਆਦਾ, ਤਿਆਰ ਪ੍ਰਤਿਆਰ ਹੋ ਜਾਓ, ਨਹੀਂ ਜੀ ਹਜੇ ਮਨ ਨਹੀਂ ਮੰਨਦਾ, ਅਜੇ ਨਹੀਂ, ਮੈਂ ਇਹ ਨਹੀਂ ਕਰ ਸਕਦਾ। ਸੋ ਅੰਮ੍ਰਿਤ ਛਕ ਲਓ, ਅਜੇ ਮਨ ਨਹੀਂ ਮੰਨਦਾ, ਬੜੀ ਔਖੀ ਹੈ ਇਹ ਬਾਤ ਕਠੈਨੀ, ਇਹ ਗੱਲ ਬੜੀ ਔਖੀ ਹੈ। ਮਹਾਰਾਜ ਕਹਿੰਦੇ, ਇਹ ਤਾਂ ਬੜੀ ਔਖੀ ਗੱਲ ਹੈ ਜੀ, ਇਹ ਨਹੀਂ ਹੋਣਾ ਮੇਥੋਂ, ਹੋਰ ਦੱਸੋ ਕੋਈ ਸੇਵਾ, ਮਾਇਆ ਦੀ ਸੇਵਾ ਕਰ ਦਿੰਦੇ,
ਇਉਂ ਨਹੀਂ ਖਰੀਦਿਆ ਜਾਂਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਦੇ ਰਾਮ ਲੀਆ ਹੈ ਮੋਲ, ਅਬ ਮੋਹੇ ਰਾਮ ਆਪਣਾ ਕਰ ਜਾਣਿਆ। ਹੁਣ ਆਪਣਾ ਹੀ ਲੱਗਦਾ ਸੱਚੇ ਪਾਤਸ਼ਾਹ ਦੀ ਕਿਰਪਾ। ਸਹਿਜ ਸੁਭਾਏ ਮੇਰਾ ਮਨ ਮਾਨਿਆ, ਸਹਿਜ ਸੁਭਾਵਕ ਹੀ, ਹੁਣ ਹੱਥ ਨਾਲ ਨਹੀਂ। ਸੁਤੇ ਸਹਿਦੀ ਮਨ ਮੰਨ ਗਿਆ, ਰੌਂ ਚੱਲੀ ਜਾਂਦੀ ਸਿਮਰਨ, ਅੰਦਰਲਾ ਸਿਮਰਨ ਪ੍ਰਗਟ ਹੋ ਗਿਆ। ਤਾਂ ਹੀ ਵੰਡਦੇ ਹਾਂ, ਹਰ ਕੋਈ ਵਰੋਂ ਸੌਂਦਾ ਹੈ। ਐਸਾ ਵਾਹਿਗੁਰੂ ਦਾ ਰਾਮ ਹੈ ਕਿਹਾ ਸੀ, ਕੰਚ ਸੋ ਭਰੇ ਭੰਡਾਰ ਖੂਟ ਤੋਲ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਖੂਟ ਤੋਲ। ਭੰਡਾਰੇ ਭਰੇ ਹੋਏ ਨੇ, ਖੁੱਟ ਨੇ, ਅਤੋਲ ਨੇ। ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਜਿੰਨਾ ਕੋਈ ਰਲ ਮਿਲ ਕੇ ਖਾਵੈ ਖਰਚ, ਖਾਂਦਾ ਖਰਚਦਾ ਹੈ, ਸਤਸੰਗਤ ਵਿੱਚ ਬੈਠ ਕੇ ਉਚਾਰਨ ਕਰਦਾ ਹੈ, ਓਨਾ ਹੀ ਵੱਧਦਾ ਹੈ। ਤੋਟ ਘਾਟਾ ਨਹੀਂ ਆਉਂਦਾ ਹੈ, ਵੱਧਦਾ ਹੈ। ਇਹ ਫਰਕ ਹੈ ਦੁਨੀਆਂ ਦੇ ਧਨ ਨਾਲ, ਉਹ ਘਟਦਾ ਹੈ, ਉਹ ਮੁੱਕਦਾ ਹੈ। ਮੇਰੇ ਰਾਮ ਕੋ ਭੰਡਾਰ, ਖਾਤ ਖਰਚ ਕਛ ਤੋਟ ਨਾ ਆਵੈ, ਅੰਤ ਨਹੀਂ ਹਰ ਪਾਰਾ ਵਾਰ ਰਹਾਉ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਉਹ ਖਜ਼ਾਨੇ ਦਾ ਵਗਦਾ ਹੋਇਆ ਖਜ਼ਾਨਾ ਕੀ ਹੈ? ਜਿਵੇਂ ਪਾਣੀ ਵਗਦਾ ਹੈ, ਖੇਤੀ ਨੂੰ ਲੱਗਦਾ ਹਰੀ ਭਰੀ ਹੁੰਦੀ ਹੈ। ਇਹ ਨਾਮ ਦਾ ਖਜ਼ਾਨਾ ਕੀਰਤਨ ਦੀਆਂ ਧੁਨਾਂ ਰਾਹੀਂ ਵਗਦਾ ਹੈ, ਫੁੱਟਦਾ ਹੈ। ਕੀਰਤਨ ਨਿਰਮੋਲਕ ਹੀਰਾ ਹੈ, ਇਹਦਾ ਮੁੱਲ ਨਹੀਂ ਕੋਈ ਦੇ ਸਕਦਾ। ਆਨੰਦ ਗੁਣੀ ਗੀ ਹੀਰਾ, ਦੁਐਸ਼ ਤੋਂ ਰਹਿਤ ਕਰਕੇ ਮਨ ਨੂੰ, ਹਿਰਦੇ ਨੂੰ, ਕੀਰਤਨ ਗਾਉਣ ਵਾਲੇ ਦੇ ਨੂੰ, ਸੁਣਨ ਵਾਲੇ ਦੇ ਨੂੰ, ਜਗਿਆਸੂ ਦੇ, ਜਿਹੜੇ ਇਕਾਗਰ ਚਿੱਤ ਹੋ ਕੇ ਸੁਣਦੇ ਨੇ। ਗੁਣਾਂ ਦਾ ਖਜ਼ਾਨਾ ਵਾਹਿਗੁਰੂ ਦਾ ਧਿਆਨ ਦੇ ਦਿੰਦਾ ਹੈ ਅਤੇ ਆਨੰਦ ਦੇਣ ਵਾਲਾ, ਮਨ ਦੇ ਟਿਕਾ ਬਖਸ਼ ਦੇਣ ਵਾਲਾ। ਅਨਹੱਦ ਬਾਣੀ ਪੂੰਜੀ, ਹੱਦ ਤੋਂ ਰਹਿਤ ਇੱਕ ਰਸ, ਜੋ ਬਾਣੀ ਦੀ ਪੂੰਜੀ ਹੈ, ਜੋ ਰਾਸ ਹੈ, ਉਹ ਸੰਤਨ ਹੱਥ ਰਾਖੀ ਕੂੰਜੀ। ਜਿਹੜੇ ਗੁਰਮੁਖ ਹੋ ਕੇ ਸੰਤ ਸਵਾਸ ਵਾਸ ਜਪਣ ਵਾਲੇ ਨੇ, ਕੀਰਤਨ ਗਾਉਂਦੇ ਨੇ, ਕੀਰਤਨ ਭਗਤੀ ਕਰਦੇ ਨੇ, ਉਹਨਾਂ ਦੇ ਹੱਥ ਵਿੱਚ ਉਹਦੀ ਜੁਗਤੀ ਰੱਖੀ ਹੋਈ, ਖਜ਼ਾਨੇ ਦੇ ਦਿੰਦੇ। ਕੁੰਜੀ ਤੋਂ ਬਿਨਾਂ ਜੰਦਰਾ ਨਹੀਂ ਖੁੱਲਦਾ ਹੈ। ਜੰਦਰਾ ਖੁੱਲ ਜਾਵੇ ਤਾਂ ਕੋਠੇ ਵਿੱਚ, ਕਮਰੇ ਵਿੱਚ ਜੋ ਹੁੰਦਾ ਖਜ਼ਾਨੇ ਵਿੱਚ ਮਿਲ ਜਾਂਦਾ ਹੈ। ਜੇ ਜੰਦਰਾ ਹੀ ਨਹੀਂ ਖੁੱਲਿਆ, ਇਸ ਕਰਕੇ ਜੋ ਗੁਰਮੁਖ ਮਹਾਂਪੁਰਸ਼ ਉਹਨਾਂ ਕੋਲ ਜੁਗਤੀ ਹੁੰਦੀ ਹੈ, ਉਹ ਹਿਸਾਬ ਨਾਲ ਹੀ ਸ਼ਰਨ ਆਏ ਨੂੰ, ਸਤਸੰਗਤ ਵਿੱਚ ਆਏ ਨੂੰ ਸੇਵਾ ਚਲਾਉਂਦੇ ਨੇ। ਉਹ ਗਿਆਨਵਾਨ ਹੁੰਦਾ, ਸੋਝੀ ਰੱਖਦਾ, ਉਹਨੂੰ ਬਾਣੀ ਸਿੱਧੀ ਪੜ੍ਹਾਉਂਦੇ ਨੇ, ਉਹਨੂੰ ਸਿਮਰ ਨਾਲ ਜੋੜਦੇ ਨੇ। ਜੇ ਕੋਈ ਬਿਲਕੁਲ ਹੀ ਪਹਿਲਾਂ ਉਹਨੂੰ ਸੇਵਾ ਚਲਾਉਂਦੇ ਨੇ, ਜੋ ਨਿਪਾੜ ਆਉਂਦਾ, ਜਿਹਨੂੰ ਨਹੀਂ ਸਮਝ ਹੁੰਦੀ, ਸੇਵਾ ਲਾ ਕੇ ਇਹਦਾ ਮਨ ਸਾਫ ਹੋਵੇਗਾ, ਫਿਰ ਅਸਰ ਪਵੇਗਾ ਕਥਾ ਕੀਰਤਨ ਦਾ, ਫਿਰ ਸਮਝ ਪਵੇਗੀ ਜਦੋਂ ਸ਼ੁੱਧ ਹੋ ਗਿਆ। ਇਹ ਮਹਾਂਪੁਰਸ਼ਾਂ ਨੂੰ ਪਤਾ ਹੁੰਦਾ, ਆਪ ਉਹਨਾਂ ਪ੍ਰੈਕਟੀਕਲ ਕੀਤਾ ਹੁੰਦਾ। ਜੀਵਨ ਜੁਗਤ ਹੁੰਦੀ ਹੈ, ਜੀਵਨ ਦੀ ਜੁਗਤੀ ਜਿਹੜੀ ਹੈ ਵਾਹਿਗੁਰੂ ਦੇ ਨਾਮ ਦਾ ਰਸ ਪੈਦਾ ਕਰਨ ਦੀ, ਮਨ ਦਾ ਟਿਕਾ ਬਣਾਉਣ, ਨਾਮ ਦਾ ਰਸ ਦੇਣ ਦੀ, ਜਨਮ ਸਫਲਾ ਕਿਵੇਂ ਕਰਨ, ਗੁਰੂ ਦੇ ਸਨਮੁਖ ਲਿਆਉਣ ਦੀ। ਬਾਣੀ ਪੜ੍ਹਦੇ ਨੇ ਆਪ, ਪ੍ਰੇਰਨਾ ਦਿੰਦੇ ਨੇ ਦੂਜੇ, ਨਿਤਨੇਮ ਵਿੱਚ ਪ੍ਰਪੱਖ ਕਰਨ ਦੀ, ਰਹਿਤ ਮਰਿਆਦਾ ਵਿੱਚ ਦ੍ਰਿੜ ਕਰਨ ਦੀ, ਇਹ ਜੁਗਤੀ ਹੁੰਦੀ ਉਹਨਾਂ ਕੋਲ, ਮਹਾਂਪੁਰਸ਼ਾਂ ਕੋਲ। ਭਗਤ ਜਨਾਂ 'ਤੇ ਵਿਸ਼ੇਸ਼ ਬਖਸ਼ਿਸ਼ ਹੁੰਦੀ ਹੈ, ਉਹਨਾਂ ਨੂੰ ਸਿਰਪਾਓ ਭਗਤੀ ਦੇ ਮਿਲਦੇ ਨੇ, ਜਿਹੜੇ ਗੁਰੂ ਦੇ ਸਨਮੁਖ ਹੁੰਦੇ ਨੇ, ਆਪ ਸਨਮੁਖ ਹੋ ਕੇ ਤੁਰੇ ਜਾਂਦੇ, ਕਦੇ ਲਾਈਨ ਪਾਸੇ ਨਹੀਂ ਜਾਂਦੇ, ਬੇਮੁੱਖ ਨਹੀਂ ਹੁੰਦੇ। ਮਨ ਬਾਣੀ ਸਰੀਰ ਕਰਕੇ ਗੁਰੂ ਪਰਮੇਸ਼ਰ ਦੇ ਸਨਮੁਖ ਹੋ ਕੇ ਆਪ ਚੱਲਦੇ ਨੇ ਭਗਤ ਜਨ, ਉਹਨਾਂ ਨੂੰ ਇਹ ਖਜ਼ਾਨੇ ਸੱਚੇ ਪਾਤਸ਼ਾਹ ਬਖਸ਼ ਦਿੰਦੇ ਨੇ। ਆਪ ਨਿਹਾਲ ਹੁੰਦੇ ਨੇ ਅਤੇ ਦੂਜਿਆਂ ਨੂੰ ਵੀ ਉਹ ਵੰਡਦੇ ਨੇ,
ਨਿਹਾਲ ਕਰਦੇ ਹਨ, ਦੁੱਖਾਂ ਤੋਂ ਰਹਿਤ ਕਰ ਦਿੰਦੇ ਨੇ, ਆਪ ਪਰਮਾਨੰਦ ਵਿੱਚ ਹੁੰਦੇ ਨੇ, ਦੂਜਿਆਂ ਨੂੰ ਵੀ ਆਨੰਦ ਦੇ ਦਿੰਦੇ, ਮਨ ਦਾ ਟਿਕਾ ਦੇ ਦਿੰਦੇ। ਇਹ ਬਖਸ਼ਿਸ਼ ਹੁੰਦੀ ਹੈ। ਸੁਨ ਸਮਾਧ ਗੁਫਾ ਤਹਿ ਆਸਨ, ਉਹਨਾਂ ਦਾ ਆਪਦਾ ਟਿਕਾਣਾ ਕਿੱਥੇ ਹੁੰਦਾ ਹੈ, ਕੀ ਅਵਸਥਾ ਹੁੰਦੀ ਭਗਤ ਜਨਾਂ ਦੀ। ਦੁਨੀਆਂ ਦੀਆਂ ਵਾਸ਼ਨਾਵਾਂ ਤੋਂ ਆਪ ਉੱਪਰ ਹੁੰਦੇ ਨੇ, ਵਾਸ਼ਨਾਵਾਂ ਦੇ ਵਿੱਚ ਭਗਤ ਨਹੀਂ ਜੀਂਦੇ। ਭਗਤਾਂ ਦੀ ਚਾਲ ਨਿਰਾਲੀ ਹੁੰਦੀ ਹੈ। ਜਿਨ੍ਹਾਂ ਨੇ ਸੰਸਾਰ ਨੂੰ ਕੁਝ ਦੇਣਾ ਹੁੰਦਾ ਹੈ, ਵੰਡਣਾ ਹੁੰਦਾ ਹੈ, ਪਰਪਕਾਰ ਕਰਨੇ ਹੁੰਦੇ ਨੇ, ਤਾਰਨਾ ਹੁੰਦਾ ਹੈ, ਭਗਤਾਂ ਕੀ ਚਾਲ ਨਿਰਾਲੀ, ਸੰਸਾਰ ਤੋਂ ਵੱਖਰੀ ਹੁੰਦੀ ਹੈ। ਚਾਲਾ ਨਿਰਾਲੀ ਭਗਤਾ ਹਾ ਕੇਰੀ, ਵਿਖਮ ਮਾਰਗ ਚੱਲਣਾ, ਵੱਖਰੀ ਚਾਲ ਹੁੰਦੀ ਭਗਤਾਂ ਦੀ, ਔਖੇ ਤੋਂ ਔਖੇ ਮਾਰਗ 'ਤੇ ਚੱਲਦੇ, ਵਿਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਇਹ ਆ ਵਿਖਮ ਮਾਰਗ। ਲੱਭ ਖਾਣ ਦਾ, ਹਰ ਵੇਲੇ ਮੂੰਹ ਮਾਰੀ ਜਾਓ ਪਸ਼ੂਆਂ ਨੂੰ, ਨਹੀਂ ਭਗਤ ਜਨ ਸੰਜਮ ਵਿੱਚ ਰਹਿੰਦੇ ਨੇ, ਨਿਯਮ ਵਿੱਚ ਛਕਦੇ ਨੇ, ਨਿਯਮ ਵਿੱਚ ਸੌਂਦੇ ਨੇ। ਲੱਭ ਖਾਣ ਦਾ ਲੋਭ, ਪਹਿਨਣ ਦਾ, ਮਾਇਆ ਪਦਾਰਥਾਂ ਨੂੰ ਇਕੱਠੇ ਕਰਨ ਦਾ ਲੋਭ, ਲਾਲਚ ਹਰ ਇੱਕ ਦੇ ਅੰਦਰ ਹੈ, ਦੁਨਿਆਵੀ ਬੰਦੇ ਦੇ। ਦੁਨਿਆਵੀ ਬੰਦਾ ਜੀਂਦਾ ਹੀ ਇਹਨਾਂ ਵਿੱਚ, ਸੰਸਾਰੀ ਵਾਸ਼ਨਾਵਾਂ ਵਿੱਚ। ਭਗਤਾਂ ਦੀ ਵੱਖਰੀ ਚਾਲ ਇਹੀ ਹੈ ਕਿ ਇਹਦੇ ਵਿੱਚ ਨਹੀਂ ਜੀਂਦੇ। ਲੱਭ ਲੋਭ ਅਹੰਕਾਰ, ਜੋ ਕੀਤਾ ਹੈ ਉਹ ਹਉਮੈ ਨਹੀਂ ਪੈਦਾ ਹੋਣ ਦਿੰਦੇ, ਹੰਗਤਾ ਨਹੀਂ ਹੁੰਦੀ। ਤੂੰ ਕਰਾਇਆ ਹੈ, ਤੁਹਾਡਾ ਧੰਨਵਾਦ ਹੈ, ਸ਼ੁਕਰ ਹੈ ਤੇ ਅਕਾਲ ਪੁਰਖ ਦਾ, ਹਰ ਇੱਕ ਸਮੇਂ ਸ਼ੁਕਰ ਕਰਦੇ ਨੇ, ਸਮਰਪਿਤ ਹੋਏ। ਅਹੰਕਾਰ, ਅਹਮ ਬੁੱਧ ਨਹੀਂ ਹੁੰਦੀ, ਮੈਂ ਕੀਤਾ ਹੈ, ਸੇਵਾ ਸਿਮਰਨ ਪਰਪਕਾਰ ਕਰਕੇ ਸ਼ੁਕਰ ਕਰਦੇ ਨੇ ਸੱਚੇ ਪਾਤਸ਼ਾਹ। ਅਹੰਕਾਰ ਤਜ ਤ੍ਰਿਸ਼ਨਾ, ਦੁਨੀਆਂ ਦੀ ਤ੍ਰਿਸ਼ਨਾ ਛੱਡ ਦਿੰਦੇ ਨੇ। ਦੁਨਿਆਵੀ ਬੰਦਾ ਤ੍ਰਿਸ਼ਨਾ ਵਿੱਚ ਜਾਂਦਾ ਹੈ, ਤ੍ਰਿਸ਼ਨਾ ਦੇ ਆਸ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਬਹੁਤਾ ਨਹੀਂ ਬੋਲਦੇ ਹਨ, ਬਹੁਤ ਘੱਟ ਬੋਲਦੇ ਨੇ। ਵਾਹਿਗੁਰੂ ਦਾ ਸਿਮਰਨ ਬੋਲ ਬੋਲ ਕੇ ਬਸ ਹੋਈ ਹੁੰਦੀ ਹੈ, ਫਿਰ ਦੁਨਿਆਵੀ ਗੱਲਾਂ ਬੋਲਣ ਜੋਗੇ ਰਹਿ ਹੀ ਨਹੀਂ ਜਾਂਦੇ, ਨਹੀਂ ਬੋਲਦੇ ਦੁਨਿਆਵੀ ਗੱਲਾਂ, ਆਪਣੀ ਵਡਿਆਈ ਵਾਲੀਆਂ। ਹੋਰ ਬਹੁਤ ਨਾ ਹੀ ਬੋਲਣਾ, ਖੰਨੇ ਉਹ ਤਿੱਖੀ ਵੱਲ ਉਹ ਨਿੱਕੀ, ਏਤ ਮਾਰਗ ਜਾਣਾ, ਖੰਡੇ ਤੋਂ ਤਿੱਖੀ ਵਾਲ ਤੋਂ ਨਿੱਕੀ, ਇਹ ਆ ਭਗਤੀ ਦਾ ਮਾਰਗ, ਇਹ ਰਸਤੇ 'ਤੇ ਜਾਣਾ ਹੁੰਦਾ, ਤੁਰਨਾ ਹੁੰਦਾ ਉਹਨਾਂ। ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਗੁਰੂ ਦੀ ਕਿਰਪਾ ਲੈ ਕੇ ਜਿਨ੍ਹਾਂ ਨੇ ਆਪਣੇ ਆਪ ਨੂੰ ਮਾਰ ਲਿਆ, ਆਪਣਾ ਆਪ ਤਿਆਗ ਦਿੱਤਾ, ਮੈਂ ਕੁਝ ਵੀ ਨਹੀਂ, ਮੈਂ ਨਾ ਹੀ ਕਿਸ਼ਹਾਉ ਨਹੀਂ, ਕਛ ਆਹੇ ਨਾ ਮੋਰਾ, ਇਹੀ ਕਿਹਾ ਸੀ। ਮਨ ਬਾਣੀ ਸਰੀਰ ਕਰਕੇ ਹੰਗਤਾ ਤਿਆਗ ਦਿੰਦੇ ਨੇ, ਮੈਂ ਨਾ ਹੀ ਕਛਹਾਉ ਨਹੀਂ, ਕਿਛ ਆਹੇ ਨਾ ਮੋਰਾ, ਮੈਂ ਕੁਝ ਵੀ ਨਹੀਂ, ਮੇਰਾ ਕੁਝ ਵੀ ਨਹੀਂ, ਨਾ ਸੱਚੇ ਪਾਤਸ਼ਾਹ ਪਹਿਲਾਂ ਸੀ, ਨਾ ਹੋਣੀ ਹੈ, ਮੇਰਾ ਸਭ ਕੁਝ ਹੈ ਹੀ ਤੁਹਾਡਾ ਹੈ। ਤੁਧਾ ਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣਾ ਮੇਰਾ, ਇਹੀ ਸਤਿਗੁਰਾਂ ਕਿਹਾ, ਇਹੀ ਅਰਦਾਸ। ਤਾਂ ਹੀ ਆਪਾਂ ਅਰਦਾਸ ਦੇ ਨਾਲ ਇਹ ਬੇਨਤੀ ਕਰਦੇ ਹਾਂ, ਆਪਣਾ ਆਪ ਅਨੁਭਵ ਨਾ ਹੋਵੇ, ਅਰਦਾਸੀ ਹੈ, ਗੁਰੂ ਨੂੰ ਸਮਰਪਿਤ ਹੋ ਜਾਵੇ ਅਰਦਾਸ ਕਰਨ ਵਾਲਾ, ਤੁਹਾਡਾ ਹੀ ਹੈ ਸਭ, ਮੇਰੇ ਕਹੇ ਕੁਝ ਨਹੀਂ ਹੋਣਾ, ਮੈਂ ਇਹਨਾਂ ਦੀ ਅਰਦਾਸ ਕਰ, ਮੇਰੇ ਕਹੇ ਕੁਝ ਨਹੀਂ ਹੋਣਾ, ਤੁਸੀਂ ਸਭ ਕੁਝ ਕਰਨ ਵਾਲੇ ਹੋ, ਮੈਂ ਕੁਝ ਵੀ ਨਹੀਂ, ਮੇਰੀ ਤਾਂ ਡਿਊਟੀ ਹੈ। ਤੁਹਾਡੇ ਆਗਾ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣਾ, ਸਾਰਾ ਕੁਝ ਹੈ ਹੀ ਤੁਹਾਡਾ, ਜੀਵ ਆਤਮਾ ਸਰੀਰ ਸਭ ਕੁਝ ਤੁਹਾਡਾ।
ਤੁਹਾਡੀ ਵਡਿਆਈ ਸੱਚੇ ਪਾਤਸ਼ਾਹ ਦੇ ਅੱਗੇ ਹੀ ਕਹਿੰਦੇ ਖੰਨੇ ਉਹ ਤਿੱਖੇ ਵੱਲ ਉਹ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਗੁਰੂ ਦੀ ਕਿਰਪਾ ਦੁਆਰਾ ਜਿਹਨਾਂ ਆਪਣਾ ਆਪ ਤਿਆਗ ਦਿੱਤਾ ਛੱਡ ਦਿੱਤਾ ਮਾਰ ਦਿੱਤਾ ਮਾਰ ਹਰ ਵਾਸਨਾ ਸਮਾਣੀ ਹਰੇਕ ਵਾਸਨਾ ਦੁਨੀਆਂ ਦੀ ਸਮਾ ਗਈ ਹੈ ਲੀਨ ਕਰ ਲਈ ਹੈ ਕਹਿ ਨਾਨਕ ਚਾਲ ਭਗਤ ਇਹੀ ਫਰਕ ਹੈ ਨਾਮ ਦੇ ਰਸ ਵਿੱਚ ਜੀਂਦੇ ਨੇ ਇੱਕੋ ਇੱਕ ਫਿਕਰ ਹੁੰਦਾ ਨਾਮ ਦੀ ਕਮਾਈ ਕਰਨੀ ਨਾਮ ਦਾ ਰਸ ਨਹੀਂ ਟੁੱਟਣ ਦਿੰਦਾ ਪੂਰਨ ਮਹਾਂਪੁਰਖ ਭਗਤ ਜਨ ਬ੍ਰਹਮ ਗਿਆਨੀ ਦੁਨੀਆਂ ਦਾ ਬੰਦਾ ਪ੍ਰਤੱਖ ਮਾਇਆ ਦਾ ਮੌਕਾ ਨਹੀਂ ਜਾਣ ਦਿੰਦਾ ਮਾਇਆ ਹੱਥੋਂ ਨਹੀਂ ਜਾਣ ਦਿੰਦਾ ਹਰ ਵੇਲੇ ਸੋਚ ਵਾਸ਼ਨਾ 'ਚ ਜਾਂਦਾ ਹੈ ਕਹਿ ਨਾਨਕ ਚਾਲ ਭਗਤਾ ਜੁਗ ਉਹ ਜੁਗ ਨਿਰਾਲੀ ਮਹਾਰਾਜ ਧੰਨ ਗੁਰੂ ਅਮਰਦਾਸ ਜੀ ਭਗਤਾਂ ਦੀ ਚਾਲ ਜਿਹੜੀ ਰੋ ਰੀਤੀ ਹੈ ਚੱਲਣ ਦੀ ਜੁਗਾਂ ਜੁਗਾਂ ਦੇ ਵਿੱਚ ਸੰਸਾਰ ਤੋਂ ਵੱਖਰੀ ਹੈ ਐਸਾ ਉਹਨਾਂ ਦਾ ਨਾਮ ਦੀ ਕਮਾਈ ਸੁਨ ਸਮਾਧ ਗੁਫਾ ਤਹਿ ਆਸਨ ਕੇਵਲ ਬ੍ਰਹਮ ਪੂਰਨ ਤਹਿ ਬਾਸਨ ਸੁਨ ਸਮਾਧ ਅਫੁਰ ਸਮਾਧੀ ਜਿੱਥੇ ਫੁਰਨਾ ਕੋਈ ਨਹੀਂ ਹੈ ਵਾਸ਼ਨਾ ਰਹਿਤ ਸੁਨ ਸਮਾਧ ਗੁਫਾ ਤਹਿ ਆਸਨ ਐਸੀ ਗੁਫਾ ਅਫੁਰ ਅਵਸਥਾ ਦੀ ਗੁਫਾ ਵਿੱਚ ਪ੍ਰਤੱਖ ਗੁਫਾ ਵਿੱਚ ਨਹੀਂ ਬਹਿਣ ਦੀ ਲੋੜ ਹੁੰਦੀ ਉੱਥੇ ਉਹਨਾਂ ਦਾ ਮਨ ਦਾ ਆਸਨ ਹੁੰਦਾ ਹੈ ਮਨ ਦਾ ਟਿਕਾਅ ਹੁੰਦਾ ਹੈ ਅਫੁਰ ਅਵਸਥਾ ਵਿੱਚ ਉਨਮਨੀ ਅਵਸਥਾ ਵਿੱਚ ਕੇਵਲ ਬ੍ਰਹਮ ਕੇਵਲ ਵਾਹਿਗੁਰੂ ਦਾ ਨਾਮ ਦਾ ਰਸ ਹੁੰਦਾ ਹੈ ਬ੍ਰਹਮ ਹੁੰਦਾ ਹੈ ਸਾਰੇ ਪੂਰਨ ਤਹਿ ਬਾਸਨ ਉੱਥੇ ਸੰਸਾਰ ਦੀਆਂ ਵਾਸ਼ਨਾਵਾਂ ਨਹੀਂ ਹੁੰਦੀਆਂ ਪੂਰੀਆਂ ਹੋ ਜਾਂਦੀਆਂ ਨੇ ਖਤਮ ਹੋ ਜਾਂਦੀਆਂ ਨੇ ਭਗਤ ਸੰਗ ਪ੍ਰਭ ਗੋਸ ਟਕਲ ਭਗਤ ਦੇ ਨਾਲ ਐਸੀ ਅਵਸਥਾ ਵਿੱਚ ਵਾਹਿਗੁਰੂ ਗੋਸ਼ਟੀ ਕਰਦਾ ਵਿਚਾਰ ਕਰਦਾ ਇੱਕ ਮਿਕ ਰੱਬ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ ਤਹਿ ਹਰਖ ਨਾ ਸੋਗ ਨਾ ਜਨਮ ਨਾ ਮਰਤ ਨਾ ਤਹਿ ਹਰਖ ਨਾ ਸੋਗ ਤਹਿ ਹਰਖ ਨਾ ਸੋਗ ਨਾ ਜਨਮ ਨਾ ਮਰਤ ਉੱਥੇ ਨਾ ਹਰਖ ਖੁਸ਼ੀ ਨਾ ਅਫਸੋਸ ਨਾ ਜਨਮ ਨਾ ਮਰਨ ਹੁੰਦਾ ਹੈ ਐਸੀ ਬਖਸ਼ਿਸ਼ ਹੁੰਦੀ ਹੈ ਐਸੀ ਅਵਸਥਾ ਸੱਚੇ ਪਾਤਸ਼ਾਹ ਜੀ ਭਗਤ ਜਨਾਂ ਦਾ ਸੋਹਣਾ ਜੀਵਨ ਬਿਆਨ ਕਰ ਰਹੇ ਨੇ ਅੱਗੇ ਵਿਚਾਰ ਕੱਲ੍ਹ ਨੂੰ ਕਰਾਂਗੇ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸਮੱਤ ਬਖਸ਼ਣੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਹੀਆਂ, ਰਾਗ ਰਤਨ ਪਰਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋਵੇ ਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ।

ਸਿਫਤਖ ਸੰਬੰਧੀ ਨੂਰ ਅਰਸਹ ਪੁਰਸਹੋਂ ਚੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਧਨ ਸੋ ਵੇਲਾ ਜਿਤ ਦਰਸ਼ਨ ਕਰਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਨਾਮ ਵਾਹਿਗੁਰੂ।

ਇੱਕ ਖਿਨ ਤਿਸ ਬਿਨ ਜੀਵਨ ਬਿਰਤਾ ਜਨਮ ਜਣਾ ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਬਣਾ।

ਬੈਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭੇਟੈ ਹਰ ਸੋਏ। ਹਰ ਜੇਠ ਜੁੜਨ ਦਾ ਲੋੜੀਐ ਜਿਸ

ਬੇਖਿਆਰੰਗ ਕੂੜਾ ਵਿਆ ਦਿਸਨ ਸਭੇ ਸਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਨ ਪ੍ਰਭਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਣੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕਹਿ ਸਦ ਵਲਿਹਾਰ ਨਾਨਕ ਹਰ ਜੀ ਮਾਇਆ ਕਰ ਸਬਦ ਸਵਾਰਣ ਹਾਰ ਸਾਵਨ ਤਿਨਾ ਸੁਹਾਗਣੀ ਜਿਨ ਰਾਮ ਨਾਮ ਵਰਿਹਾਰ ਪਾਦੋਏ

ਕਤਕ ਹੋਵੈ ਸਾਧ ਸੰਗ ਬਿਨ ਸਹ ਸਭੇ ਸੋਚ ਮੰਗਿਰ ਮਾਹੇ ਸੁਹੰਦਿਆ ਹਰ ਪੇ ਸੰਗ ਬੈਠਣੀਆ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਧ ਸਹੇਲੜੀਆ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲਣੀਆ ਤਿਨ ਦੁੱਖ ਨਾ ਕਬੂ ਉੱਤਰ ਸੇ ਜਮ ਕੈ ਵਸ ਪੜੀਆ ਜਿਨੀ ਵਰਾਵਿਆ ਪ੍ਰਭ ਆਪਣਾ ਸੇ ਦਿਸ ਨਿਤ ਖੜੀਆ ਰਤਨ ਜਵੇਹਰ ਲਾਲ ਹਰ ਕੰਠ ਤਰਾਂ ਜੜੀਆ ਨਾਨਕ ਵਾਚੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆ ਮੈਂ

ਮਾਗ ਸੁੱਚੇ ਸੇ ਕਾਂਢੀਆ ਹੈ ਜਿਨ ਪੂਰਾ ਗੁਰ ਮਿਹਰਬਾਨ। ਹਰ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ।

ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ

ਪਿਆਰਾ ਖਾਓ ਖਟ ਆਓ ਪਾਵਰਾ ਨਦ ਗਾਏ ਆਸ਼ਟ ਮਾਲ ਕੋ ਸਖ ਸੰਗ ਲਾਏ ਹੁਣ ਆਇਓ ਹਿੰਡੋਲ ਪੰਚ ਨਾਰ।

ਆਏ ਸਰਸ ਬਾਨ ਔ ਆਹੇ ਬਿਨੋਦਾ ਗਾਵੈ ਸਰਸ ਬਸੰਤ ਕਮੋਦਾ ਆਸ਼ਟ ਪੁੱਤਰ ਮੈਂ ਕਹੇ ਸਵਾਰੇ ਪੁਨ ਆਈ ਦੀਪ

ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪਾ ਲੱਖ ਹੋ ਤਾਂ ਇੱਕ ਨਾ ਚੱਲੈ ਨਾਲ

ਨਾਨਕ ਇਹ ਵਾਹ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇ

ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸਿਤੀ ਮਨ ਵਜੀਆ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸੁਆਮੀ ਸੋਕਾ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਿਬਾ ਕਿਆ ਨਹੀਂ ਕਰ ਤੇਰਾ ਕਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਰ ਤਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਾ ਗੁਆਈਆਂ ਕਾ ਸਾਂਤ ਸੁੱਖ ਮਨ ਆਏ ਵਸਿਆ ਜਿ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸ਼ਬਦ ਤਿਤ ਕਰ ਸੁਭਾਗ ਹੈ ਘਰ ਸੁਭਾਗ ਹੈ ਸ਼ਬਦ ਬਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖੁਆ ਤਿਤ ਕਰ ਅਨਹਦ ਬਾਜੇ ਅਨਹਦ

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀ ਹੈ, ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸੋਂ ਹੀ ਪਾਤਸ਼ਾਹੀਆਂ ਦੇ ਆਤਮਕ ਸਵਰੂਪ

ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਅਸਹਿ ਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ

ਹਿਤ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਬਖਸ਼ੋ, ਮਤ ਪਾਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਧਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਂ, ਨਿਓਟਿਆਂ ਦੀ ਓਟ, ਧੰਨ ਧੰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ। ਜੋਦੜੀ ਮਹਾਰਾਜ ਭਾਦੋਏ ਭਰਮ ਭੁਲਾਣੀ ਆ, ਦੂਜਾ ਲੱਗਾ ਹੇਤ, ਲੱਖ ਸਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਮਹਾਂਵਾਕ ਅੱਜ ਭਾਦਰੋਂ ਦੇ ਮਹੀਨੇ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਕੇ ਹਜ਼ੂਰ ਜੋ ਸਮੂਹ ਸਾਧ ਸੰਗਤ ਵੱਲੋਂ ਪਾਵਨ ਸ੍ਰੀ ਸਹਿਜ ਪਾਠ ਪ੍ਰਗਾਸ਼ ਸਨ, ਤਿਨ੍ਹਾਂ ਦੇ ਇਸ ਵੇਲੇ ਸੰਪੂਰਨ ਭੋਗ ਪਾਏ ਗਏ ਹਨ। ਸਤਿਗੁਰੂ ਮਹਾਰਾਜ ਜੀਓ ਆਪ ਜੀ ਕੇ ਹਜ਼ੂਰ ਸਜ ਕੇ ਸਿੱਖਾਂ ਤੋਂ ਬਾਣੀ ਦੇ ਸ੍ਰੀ ਸਹਿਜ ਪਾਠ ਕਰਦਿਆਂ ਹੋਈਆਂ ਅੱਖਰ ਲੱਗ ਤੁਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਭੈ ਭਾਵਨੀ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਦਾ ਬਲ ਉਦਮ ਬਖਸ਼ਣਾ ਜੀਓ। ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਪੇਟ ਹਾਵਾਂ ਪ੍ਰਵਾਨ ਕਰਨੀ ਹੈ। ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਆਪ ਜੀ ਦੇ ਭਾਣੇ ਅੰਦਰ। ਸਾਵਣ ਦਾ ਮਹੀਨਾ ਸਰਬੱਤ ਸੰਗਤਾਂ ਦਾ ਬਤੀਤ ਹੋਇਆ ਹੈ। ਭਾਦਰੋਂ ਦਾ ਮਹੀਨਾ ਪ੍ਰਾਰੰਭ ਹੋਇਆ, ਆਪ ਜੀ ਨੇ ਕਿਰਪਾ ਕਰਨੀ ਸਰਬੱਤ ਸੰਗਤਾਂ ਦਾ। ਆਪਣੇ ਸਨਮੁੱਖ ਸੱਚੇ ਪਾਤਸ਼ਾਹ ਜੀ ਉਹ ਸੇਵਾ ਸਿਮਰਨ ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰਦੇ ਹੋਏ ਬਤੀਤ ਕਰਾਉਣਾ ਅੰਗ ਸੰਗ ਸਹਾਈ ਹੋਣ। ਸਰਬੱਤ ਦੀਆਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ, ਸੰਗਤਾਂ ਦੀਆਂ ਰਸਤਾਂ ਬਾਸਤਾਂ ਪ੍ਰੇਮ ਪਟਾਵਾਂ ਪ੍ਰਵਾਨ ਕਰਨ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ ਜੀ। ਉਧਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ, ਸ੍ਰੀ ਸਹਿਜ ਪਾਠ ਦੇ ਭੋਗ ਨੂੰ ਮੁੱਖ ਰੱਖਦਿਆਂ ਹੋਇਆਂ ਸੰਗਤਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਹਨ, ਦਰਸ਼ਨੀ ਭੇਟਾ ਮਾਇਆ ਹਜ। ਆਪ ਜੀ ਪੁਸ਼ਾਕੇ ਅੰਗੀਕਾਰ ਕਰੋ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ ਜੀਓ। ਆਪ ਜੀ ਕੇ ਹਜ਼ੂਰ ਸੱਚੇ ਪਾਤਸ਼ਾਹ ਜੀਓ ਸ੍ਰੀ ਸਹਿਜ ਪਾਠ ਦੇ ਭੋਗ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨ ਹਿਤ ਸਮੂਹ ਸੰਗਤਾਂ ਵੱਲੋਂ ਖਜ਼ਾਨਿਆਂ ਭੰਡਾਰਿਆਂ 'ਚੋਂ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ। ਹੁਣ ਲਾਭ ਹੋ ਭੋਗ ਹਰ ਰਾਏ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ। ਪਾਵਨ ਸ੍ਰੀ ਹੁਕਮਨਾਮੇ ਬਖਸ਼ਿਸ਼ ਕਰਕੇ ਅੱਗੇ ਸੰਗਤਾਂ ਨੂੰ ਸ੍ਰੀ ਸਹਿਜ ਪਾਠ ਪ੍ਰਗਾਸ਼ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ, ਕਿਰਤਾਰਥ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।

ਸੁਣ ਸੁਣ ਹੋਵੇ ਪਰ ਮੰਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸਨ ਪਾਏ ਜੀਓ।

ਹੁਕਮ ਨਾ ਕਹਿਆ ਜਾਇ। ਹੁਕਮੀ ਹੋਵਨ ਜੀਆ ਹੁਕਮ ਮਿਲਾ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸੀ ਸਾ ਇੱਕ ਹੁਕਮੀ ਸਦਾ ਪਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਏ।

ਦੁੱਖ ਪਰ ਹਰ ਸੁਖ ਕਰ ਲੈ ਜਾਇ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ।

ਧਿਆਏ ਕਹਿ ਗੋ ਗੁਗਰਿਆ ਭਾਈ, ਕਰਮ ਲਿਖਣ ਤੇ ਪਾਈਏ ਇਹ ਰੁੱਤ ਗਾਈ। ਵਣ ਤ੍ਰਿਣ ਤ੍ਰਿਪ ਹਵਣ ਮੌਲਿਆ, ਅੰਮ੍ਰਿਤ ਬਲ ਪਾਈ। ਮਿਲ ਸਾਧੂ ਸੁਖੀ ਉਪਜੇ, ਲੱਥੀ ਸਭ ਛਾਈ।